ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੜਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ

ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ।

ਇੰਦਰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪੈ ਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਦਨੋ ਜੋਤ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਈ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਊ ਆਖਣ ਔਖਾ ਸਾਚਾ ਨਾਊ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਕੁਹ ਮਰੈ ਨਾ ਹੋਵੇ ਸੋਗ ਦੇਦਾ ਰਹੇ ਨਾ ਚੂਕੈ ਭੋਗ

ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ।

ਤੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ

ਲੱਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਭਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੂ ਰਾਵ ਕਹਿ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟਿ ਦਿਖਾਏ ਅਚੰਭ ਭਵ ਆਤ ਜੁਗਾਤ ਸਰੂਪ ਸੋਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਰ ਹੋ ਦੁਸ਼ਟ ਜਿਤੇ ਉਤਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਹੋ ਤਾਂ ਕਿ ਤਾਪ ਤਨਕ ਮਹਿ ਹਰਿਹੋ ਰਿੱਧ ਸਿੱਧ ਕਰਮੂ ਸਭ ਹੋਈ ਦੁਸ਼ਟ ਛਾਹ ਛਵ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ

ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਆਰਨਾ। ਸਭਨਾ ਗੁਲਾਂ ਸੁਮਰੱਥ ਸੁਆਮੀ ਸੋ

ਹਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂ ਤੂੰ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੂ, ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ।

ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੁ, ਤਮ ਸੰਸਾਰ ਚਰਨ ਲਗਤ ਰਹੀਐ, ਸਭ ਨਾਨਕ ਬ੍ਰਹਮ ਪਸਾਰੁ। ਸਲੋਕ ਮਹਲਾ

ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਏ ਨਾਹੀ, ਉੱਥੇ ਤੇਰੀ ਰੱਖ। ਅਗਨੀ ਉਦਰ ਮਾਹੀ, ਸੁਣਕੇ ਜਮਕੇ ਦੂਤ, ਨਾਏ ਤੇਰੇ ਛੱਡ ਜਾਹੇ। ਪਾਉ ਜਲ ਵਿਕਮ ਸੁਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੰਭਾਲੇ।

ਮਨਹੁ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ

सत्संग जी बोलो जी। वाहेगुरु वाहेगुरु एक ओंकार श्री वाहेगुरु जी की फतेह। श्री भगवती जी सहाय वास भगवती पाशे दस प्रथम भगवती समर कहे गुरु नानक लई त्याय फिर अंकित कौर से अमरदास रामदास अभय सहाय अर्जुन हर गोबिंद सिमरो श्री हर राय श्री हर कृष्ण त्याग के सब दुख जाए तेग बहादुर सिमर है कारनाम ने ध्यान रखा है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसम पातशाह के पुत्र आत्म स्वरूप साहब श्री गुरु ग्रंथ साहब के पाठ दर्द ध्यान करके खालसा से बोलो जी। वाहेगुरु ਗ੍ਰੀਵਨਵਾਦ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਜਪੀਆਂ ਜਿਹਨਾਂ ਨਾਮ ਜਪਿਆ ਬਣ ਚੱਕਿਆ ਦੇ ਜਲਾਈ ਤੇ ਵਾਹੀ ਦੇਹ ਕੇ ਡਿੱਡ ਕੀਤਾ ਤਨਾ ਪਿਆਰ ਹੈ ਤੇ ਚਿਆਰਾਂ ਦੀ ਕਮਾਈ ਸੱਚੇ ਅੰਦਰ ਕੀ ਬੋਲੋ ਜੀ। ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਕਰੀਆਂ ਤੇ ਚੜੇ ਆਰੇ ਨਚਰਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਤੇ ਦੇਖੇ ਸਤਸੰਗ ਨਿਭਾਇਆ ਤੇ ਨਾਨੀ ਕਮਾਈ ਦਾ ਧਿਆਨ ਕੇ ਬੋਲੋ ਜੀ। ਵਾਹਿਗੁਰੂ ਪਹਿਲਾਂ ਤਖਤਾਂ ਗੁਰਦੁਆਰੇ ਦੱਸਿਆ ਅੰਦਰ ਕੀ ਬੋਲੋ ਜੀ। ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਆਏ ਦੇਵ ਦੇਵ ਕੀ ਫਤਿਹ ਬ੍ਰਿਤ ਕੀ ਪਹਿਜ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਪੁੰਗੇ ਜੁਗ ਜੁਗ ਟਨ ਧਰਮ ਕਹਿ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗ੍ਰੀਬ ਨਿਵਾਜ ਪੰਥ ਸਦਾ ਸ਼ਾਹੀ ਦਰਤਾਰ ਜੀ ਹੋ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰੂ ਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਨੂੰ ਸੇਵਾ ਸੰਭਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਬਿਨਾਂ ਦਤਾਰ ਜੀ ਹੋ ਦੋਏ ਕਰ ਜੋੜ ਕਰੋ ਅਰਦਾਸ ਤੁਦ ਭਾਵੇ ਤਾਣੇ ਰਾਸ ਇਹ ਗੀ ਬਨਵਾਸ ਜੀ ਆਪਦੇ ਚੰਨ ਕਾਮਾ ਦੀ ਅਰਦਾਸ ਨੇ ਜੀ ਆਪਣੇ ਬਖਸ਼ਿਸ਼ ਕੀਤੀ ਹੈ ਆਪਦੇ ਚਰਨਾਂ ਪਿੱਤਰ ਰਮਾਣੀ ਸੁਖਮਨੀ ਸਾਹਿਬ ਦੇ ਸਬੂਤ ਪੜ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਰਦਾਰ ਰਹਿ ਰਾਤ ਪਾਠ ਕਰਕੇ ਪਾਠਣ ਭੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਲ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਰੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਦੇ ਪਿੱਤਰ ਬਾਣੀ ਟਾਣੀ ਬਾਲ ਬੁੱਧੀ ਬਖਸ਼ਿਸ਼ ਕਰੋ ਕੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਰਾਬ ਸ਼ਾਦੀ ਦੇ ਗਿਆ ਤਿਆਰ ਕਰ ਹਾਜ ਦਤਾਰ ਆਪ ਜੀ ਭੋਗ ਲਾਓ ਸੀਤ ਪ੍ਰਸਾਦ ਸ਼ਾਹ ਸੰਗਤ ਦੀ ਰਖਣਾ ਲਾਇਕ ਹੋਏ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਦਤਾਰ ਆਪਣੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰੋ ਬਖਸ਼ੋ ਅਸੀਂ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਬਲਦਾ ਕਰੋ ਗਰੀਬ ਨਿਵਾਜ ਆਪ ਦੀਆਂ ਬੱਚਿਆਂ ਦਾ ਤਾਂ ਜੋ ਨਗਰਾਂ ਤੁਰ ਸਵਾਰੀਆਂ ਪ੍ਰਵਾਨਗੀ ਪ੍ਰਵਾਨ ਕਰਨੀ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੇ ਆਈਆਂ ਸਭ ਸੰਗਤਾਂ ਦੇ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਓ ਸੰਗਤਾਂ ਦਾ ਦਰਤੇ ਤੇ ਹੁਣ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਸੇਖ ਕੌਮ ਨੂੰ ਖਾਲਸਾ ਪੰਥ ਨੂੰ ਏਕ ਦਰ ਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਹੋਏ ਦਾਲ ਬਖਸ਼ੋ ਚਾਨਣ ਨਾਲ ਜੁੜੋ ਗਵਾਨ ਦਾ ਪੈਰ ਬਖਸ਼ ਕਰੇ ਦਤਾਰ ਹਾਰ ਮੈਦਾਨ ਗਵਾਨ ਫਤਿਹ ਬਖਸ਼ ਬਾਦਾ ਕਰੋ ਜੀ ਗੁਰੂ ਗ੍ਰੀਬ ਨਿਵਾਜ ਕਿਰਪਾ ਕਰੋ ਦਤਾਰ ਜੀ ਦੂਰ ਦੁਰਾਜ ਕਰਨ ਬੈਠੀਆਂ ਲਾਈਫ ਤੱਕ ਸਰਣ ਕਾਰੀਆਂ ਸਾਰੇ ਸੰਗਤ ਹਾਜ਼ਰ ਪ੍ਰਵਾਨ ਚੋ ਘੜੀਆਂ ਲਿਖ ਕੇ ਲਾਓ ਦਤਾਰਾ ਹੁਣ ਬਖਸ਼ੀ ਸਕਦੇ ਉਦੋਂ ਬਖਸ਼ੇ ਸੰਗਤ ਆਪਦੇ ਚਾਨਣ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨ ਲਾਈ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਭੇਟਾ ਕਰ ਹੀ ਚਾਨਣ ਪ੍ਰਵਾਨ ਕਰੋ ਬਖਸ਼ਿਆ ਸੇਵ ਕਮਾਈਆਂ ਸਵਨ ਕਰੋ ਕਾਲ ਦੁਆਰ ਦੇ ਵਕਤ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧ ਪੂਰੀਆਂ ਕਰੋ ਜੀ ਦਤਾਰ ਮਿਹਰਾਂ ਦੇ ਕਰਿਆਓ ਕਿਰਪਾ ਕਰੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਈ ਬਖਸ਼ੋ ਬਿਹਤਰ ਹੁਕਮ ਨਾਮੇ ਬਖਸ਼ਿਆ ਕਰੇ ਬਣ ਅੱਜ ਦੇ ਸ਼ਾਮ ਦੇ ਕਥਾ ਕੀ ਬਾਅਦ ਜਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਾ ਸਹੀ ਪਿਆਰੇ ਮੇਰੇ ਦਿਨ ਬਰਾਬਰ ਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਰਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ

0: शून्यात् सत्रियाकाल।
1: वाहिगुरु जी का खालसा, वाहिगुरु।

ਵਾਹਿਗੁਰੂ ਜੀ ਕੀ ਫਤਿਹ। ਜੈਤ ਸ਼੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਨ ਈਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝ ਹੈ।

ਆਗਿਆ ਸੁਖ ਮੇਰੇ ਮੀਤਾ ਪਹੁੰਚੇ ਆਨੰਦ ਪਾਪ ਕੀਤਾ ਪਰਮੇਸ਼ਵਰ ਬੰਤ ਬਣਾਏ ਫਿਰ ਡੋਤ ਕਤੂ ਨਾਹੀ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਫਿਰ ਤੱਤ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ ਦੇ ਪਾਠ ਕੀਰਤਨ ਅਤੇ ਕਥਾ ਸਰਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਉਠਭਾਗੋ ਜੀ ਅਰਦਾਸ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਨ ਕੀਤਾ ਹੈ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਹੁਕਮਨਾਮੇ ਦੇ ਉਪਦੇਸ਼ 'ਤੇ ਚੱਲਣ ਦੀ ਸਮਰੱਥ ਬਖਸ਼ੇ ਸੂਚਨਾਵਾਂ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਨੌਰਥ ਅਤੇ ਸਾਊਥ ਹਾਲ ਦੋ ਮੰਜ਼ਿਲੇ ਬਣਾਏ ਜਾ ਰਹੇ ਨੇ ਉਸ ਲਈ ਆਪ ਜੀ ਨੂੰ ਦਸਵੰਧ ਕੱਢ ਕੇ ਸੇਵਾ ਪਾਉਣ ਲਈ ਬੇਨਤੀ ਕੀਤੀ ਜਾਂਦੀ ਹੈ ਗੁਰੂ ਦੀਆਂ ਬਖਸ਼ਾਂ ਲੈਣੀਆਂ ਜੀ ਸਹਿਜ ਪਾਠ ਆਪਾਂ ਰੱਖੇ ਨੇ ਘਰਾਂ ਸ਼ਰਾਬ ਦੇ ਪਲੜੀ ਜਿਹਨਾਂ ਨੇ ਨਹੀਂ ਰੱਖੇ ਉਹ ਵੀ ਰੱਖ ਲੈਣ ਹੁਣ ਤਾਂ ਕਿ ਆਪਾਂ ਤਕਰੀਬਨ ਸਤੰਬਰ ਦੇ ਵਿੱਚ ਜਾਂ ਸਤੰਬਰ ਦੇ ਵਿੱਚ ਹੀ ਕੋਸ਼ਿਸ਼ ਕਰਾਂਗੇ ਆਪਾਂ ਭੋਗ ਪਾਉਣ ਦੀ ਸੋ ਡੇਟ ਥੋੜ੍ਹੇ ਦਿਨਾਂ 'ਚ ਹੀ ਜਦੋਂ ਮੀਟਿੰਗ ਹੋਈ ਧਾਰਮਿਕ ਕਮੇਟੀ ਦੀ ਉਹਨਾਂ ਪਾਸੋਂ ਮੈਂ ਲੈ ਲਾਂਗਾ ਹੈਲਥ ਫੇਅਰ ਲੱਗ ਰਿਹਾ ਜੀ ਆਉਂਦੇ ਐਤਵਾਰ 16 ਅਗਸਤ ਨੂੰ ਫਰੀ ਹੈਲਥ ਫੇਅਰ ਹੈਗਾ ਸਾਰਿਆਂ ਲਈ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਮਾਂ ਨੋਟ ਕਰ ਲਓ ਗੁਰੂ ਘਰ ਸਾਹਿਬ ਦੇ ਇਸ ਦਾ ਹੈ ਸਮਾਂ 10 ਵਜੇ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ 4 ਘੰਟੇ ਦੀ ਵਿੰਡੋ ਹੈਗੀ 17 ਅਗਸਤ ਨੂੰ ਆਉਂਦੇ ਸੋਮਵਾਰ ਸੰਗਰਾਂਦ ਹੈ ਭਾਦੋਂ ਦੀ ਸਿੱਖ ਹੈਰੀਟੇਜ ਨਾਈਟ 22 ਅਗਸਤ ਨੂੰ ਸੈਨੋਦਾਸ ਕੁਏਕ ਦੀ ਚੌਕਰ ਗੇਮ ਦੇ ਵਿੱਚ 7:30 ਵਜੇ ਸ਼ਾਮ ਨੂੰ ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ 30 ਅਗਸਤ ਨੂੰ ਸਮੂਰਤਾ ਦਿਵਸ ਹੈਗੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਾਹਿਬ ਅਤੇ ਇੱਕ ਵਿਸ਼ੇਸ਼ ਸੂਚਨਾ ਹੈਗੀ ਆ ਕਾਲਜ ਪ੍ਰੈਪ ਦੀ ਕਲਾਸਾਂ ਜਿਹੜੀਆਂ ਹੈਗੀਆਂ ਸਿੱਖ ਗੁਰਦਾ ਸੈਨਾ ਦੇ ਕੁਝ ਸਾਲਾਂ ਤੋਂ ਚੱਲ ਰਹੀਆਂ ਬੜਾ ਹੀ ਚੰਗਾ ਉਪਰਾਲਾ ਹੈਗਾ ਕਿਉਂਕਿ ਆਪਾਂ ਨੂੰ ਬਾਹਰ ਜਾ ਕੇ $1000 ਫੀਸ ਦੇਣੀ ਪੈਂਦੀ ਹੈ ਇੱਥੇ ਬਹੁਤ ਸਸਤਾ ਹੈਗਾ ਸਾਰਾ ਪ੍ਰੋਗਰਾਮ ਉਹਨਾਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਕੇ ਆਪ ਜੀ ਨੇ ਅਤੇ ਲਾਭ ਉਠਾਉਣਾ ਉਹ ਮੈਥ ਸਾਇੰਸ ਅਤੇ ਇੰਗਲਿਸ਼ ਜੀ ਵਧੇਰੇ ਕੋਚਿੰਗ ਕਰਦੇ ਨੇ ਇੱਥੇ ਸੋ ਹਰ ਐਤਵਾਰ

13 ਨੂੰ ਗੁਰੂ ਤਖ਼ਤ ਦੀ ਦੇਵਸਥਾਨ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ ਅਤੇ 14 ਨੂੰ ਵੀ ਇਤਿਹਾਸਕ ਦਿਨ ਹੈ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਅਤੇ ਬਾਕੀ ਸੂਚਨਾਵਾਂ ਦੇ ਨਾਲ ਇੱਕ ਹੋਰ ਦੇ ਲਵਾਂ ਜੋ ਧਰਮ ਦੇ ਨਾਲ ਸੰਬੰਧਿਤ ਨਹੀਂ ਹੈਗੀ, ਧਾਰਮਿਕਤਾ ਨਹੀਂ, ਪਰ ਜ਼ਰੂਰ ਧਰਮ ਦੇ ਨਾਲ ਥੋੜ੍ਹਾ ਬਹੁਤ ਸੰਬੰਧ ਰੱਖਦੀ ਹੈ। ਨਨਕਾਣਾ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਾ ਜੋ ਪਾਕਿਸਤਾਨ ਦੇ ਵਿੱਚ ਹੈਗੇ ਉਹਨਾਂ ਵਾਸਤੇ ਯਾਤਰਾ ਕਰਨ ਲਈ ਗਰੁੱਪ ਇੱਕ ਜਾ ਰਿਹਾ ਜੋ ਬੀਬੀ ਨਿੱਕੀ ਗਰੇਵਾਲ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ, ਉਸ ਸਾਲ 'ਚ ਦੋ ਵਾਰੀ ਲੈ ਕੇ ਜਾਂਦੇ ਨੇ ਅਤੇ ਉਹ ਅਕਤੂਬਰ 1-10 ਹੈਗਾ ਪਹਿਲਾ ਗਰੁੱਪ ਜਾਣਾ ਉਹਨਾਂ ਦਾ ਅਤੇ ਦੂਸਰਾ ਗਰੁੱਪ ਹੈਗਾ ਉਹਨਾਂ ਦਾ ਜਾਣਾ ਨਵੰਬਰ 16-25 ਇਸ ਸਾਲ। ਸੋ ਜਿਹਨਾਂ ਜਿਹਨਾਂ ਨੇ ਉੱਥੇ ਜਾ ਕੇ ਇਤਿਹਾਸਿਕ ਸਥਾਨਾਂ ਦੀ ਤੰਤ ਗੁਰੂ ਨਾਨਕ ਸਾਹਿਬ ਜੀ ਦੇ ਉਸ ਜਨਮ ਸਥਾਨ ਦੀ ਜਾਂ ਹੋਰ ਸਭਨਾਂ ਦੀ ਯਾਤਰਾ ਕਰਨੀ, ਦਰਸ਼ਨਦਾਰੇ ਕਰਨੇ ਨੇ, ਉਹਨਾਂ ਨੂੰ ਸੰਪਰਕ ਕਰ ਲਓ ਜੀ ਉਹ, ਤਾਂ ਕਿ ਆਪ ਜੀ ਵੀ ਜਾ ਸਕੋ। ਉਹਨਾਂ ਨੇ ਵੀਜ਼ਾ ਵੀ ਦਿਵਾਉਣਾ, ਸਾਰਾ ਕੁਛ ਕਰਨਾ ਹੈਗਾ। ਆਹ ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਓਂਕਾਰ ਸਿੰਘ ਜੀ ਅਤੇ ਉਹਨਾਂ ਦਾ ਜੱਥਾ 7 ਵਜੇ ਤੱਕ 7:45 ਕਥਾ ਕਰਨਗੇ ਭਾਈ ਸਾਹਿਬ ਅਨਮਰੀਤ ਸਿੰਘ ਜੀ ਅਤੇ 7:45 ਤੋਂ ਲੈ ਕੇ 8:30 ਤੱਕ ਕੀਰਤਨ ਸਾਹਿਬ ਨੂੰ ਕਹਾਉਣਗੇ ਆਪ ਜੀ ਨੂੰ ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਸੀ ਲੈ ਜੀ। ਆਹ ਹੁਣ ਕੀਰਤਨ ਸਾਹਿਬ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ

ਜ਼ਿੰਦਗੀ ਵੀ ਆਸ ਹੈ, ਹਰ ਕਿਸੇ ਨੂੰ ਕਿਸੇ ਨਾ ਕਿਸੇ ਦੀ ਆਸ ਹੈ। ਜੇ ਮਾਂ ਨੂੰ ਪੁੱਤਰ ਦੀ ਆਸ ਹੈ, ਪੁੱਤਰ ਨੂੰ ਵੀ ਮਾਂ ਦੀ ਆਸ ਹੈ, ਇੱਕ ਦੂਜੇ ਦਾ ਆਸਰਾ ਬਣਿਆ ਹੋਇਆ ਹੈ। ਕਿਸੇ ਨੂੰ ਕਾਮਯਾਬੀ ਦਾ ਆਸਰਾ ਹੈ, ਆਸ ਰੱਖੀ ਬੈਠਾ ਹੈ, ਪਲੈਨਿੰਗ ਬਣਾਈ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਗਤ ਜੀ ਨੇ ਬੜੀ ਭਾਵਨਾ, ਸ਼ਰਧਾ, ਪ੍ਰੇਮਾ ਵਿੱਚ ਇਹ ਅਰਦਾਸ ਕੀਤੀ, ਮੈਨੂੰ ਤੇਰਾ ਹੀ ਆਸਰਾ ਹੈ, ਕਈ ਜਨਮਾਂ ਦਾ ਆਸਰਾ ਹੈ। ਕਹਿ ਰਵਿਦਾਸ ਆਸ ਲੱਗ ਜੀ ਚਿਰ ਪਇਓ ਦਰਸ਼ਨ ਦੇ। ਭਗਤ ਰਵਿਦਾਸ ਜੀ ਨੇ ਪਾਵਨ ਬਾਣੀ ਅੰਦਰ ਆਪਣੇ ਕਈ ਜਨਮਾਂ ਦੀ ਗੱਲ ਕੀਤੀ, ਇਹਦਾ ਮਤਲਬ ਕਈ ਜਨਮ ਲੱਗ ਗਏ। ਕਹਿੰਦੇ ਨੇ ਤੇਰੇ ਤੋਂ ਵਿਛੜਿਆ ਕਈ ਜਨਮ ਹੋ ਗਏ, ਬਹੁਤ ਜਨਮ ਵਿਛੜੇ ਥੇ ਮਾਧੋ, ਹੁਣ ਇਹ ਜਿਹੜਾ ਜੀਵਨ ਜਨਮ ਮਿਲਿਆ ਹੈ ਤੇਰੇ ਲੇਖੇ ਲਾਇਆ ਹੈ। ਜਨਮ ਇੱਕ ਵੱਖਰੀ ਚੀਜ਼ ਹੈ, ਜੀਵਨ ਇੱਕ ਵੱਖਰੀ ਚੀਜ਼ ਹੈ। ਅਸੀਂ ਜਨਮ ਨੂੰ ਹੀ ਜੀਵਨ ਮੰਨ ਲਿਆ ਹੈ? ਕਹਿੰਦੇ ਨਹੀਂ, ਜੀਵਨ ਜਿਹਨਾਂ ਦਾ ਮਹਾਨ ਬਣ ਜਾਏ ਉਹ ਰੱਬ ਵਰਗੇ ਹੋ ਜਾਂਦੇ। ਜਨਮ ਤੇ ਪਸ਼ੂ ਪੰਖਿਆਂ ਨੇ ਵੀ ਲਿਆ, ਪਰਿਵਾਰ ਬੱਚੇ ਤੇ ਉਹਨਾਂ ਨੇ ਵੀ ਬਣਾਏ, ਨਿੱਕਾ ਛੋਟਾ ਜਿਹਾ ਘਰ ਪਰਿਵਾਰ ਉਹਨਾਂ ਨੇ ਵੀ ਬਣਾਇਆ। ਪਰ ਸਤਿਗੁਰੂ ਕਹਿ ਰਹੇ ਨੇ ਸਾਡੀ ਜਿਹੜੀ ਪਦਵੀ ਹੈ ਬਹੁਤ ਵੱਡੀ ਹੈ। ਅਬਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੇ ਤੇਰੀ ਸਿੱਖਦਾਰੀ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਕਿਤੇ ਭਗਤ ਰਵਿਦਾਸ ਜੀ ਕਹਿ ਰਹੇ ਨੇ ਹਮਸਰ ਦੀਨ ਦਇਆਲ ਨਾ ਤੁਮ, ਤੇਰੇ ਵਰਗਾ ਦਇਆਲੂ ਨਹੀਂ, ਮੇਰੇ ਵਰਗਾ ਸੇਵਕ ਨਹੀਂ। ਸੱਚੇ ਪਾਤਸ਼ਾਹ ਜੀ ਅੱਗੇ ਤੁਸੀਂ ਅਸੀਂ ਵੀ ਇਹ ਭਾਵਨਾ ਬਣਾਈਏ। ਦਾਤਾ, ਮਨੁੱਖੀ ਜਾਮੇ ਵਿੱਚ ਜੇ ਪਰਮਾਤਮਾ ਦੀ ਬੰਦਗੀ ਨਾ ਬਣੇ, ਉਹਦਾ ਸ਼ੁਕਰ ਨਾ ਬਣੇ, ਕਹਿੰਦੇ ਨੇ ਫੇਰ ਬੰਦਾ ਜੰਮਦਾ ਏ ਮਰਦਾ ਏ, ਜੰਮਦਾ ਮਰਦਾ ਏ। ਬਹੁਤ ਸਜਾਏ ਪਿਆ ਦੇਸ ਲੰਬੇ, ਪਤਾ ਨਹੀਂ ਵਾਰੀ ਆਉਣੀ ਕਿ ਨਹੀਂ। ਭਾਵਨਾ ਨਾਲ ਇੱਕ ਵਾਰੀ ਤੁਸੀਂ ਵੀ ਗਾਓ, ਸਤਿਗੁਰੂ ਕਾਰੋਬਾਰ ਵੀ ਚੱਲੇ ਪਰ ਹਰ ਸਵਾਸ ਤੇਰੀ ਯਾਦ ਵਿੱਚ ਬਤੀਤ ਹੋਏ, ਮੇਰੀ ਜੀਵਨ ਯਾਤਰਾ ਸਫਲੀ ਹੋ ਜਾਏ। ਆਸਰਾ ਤੇ ਦੁਨੀਆਂ ਲਈ ਫਿਰਦੀ ਏ ਪਰ ਸਾਨੂੰ ਤੇਰੇ ਚਰਨਾਂ ਦਾ ਆਸਰਾ ਬਣਾ।

ਪਰਮਾਤਮਾ ਦੇ ਰੰਗ ਵਿੱਚ ਰੱਤੀਆਂ ਹੋਈਆਂ, ਰੰਗੀਆਂ ਹੋਈਆਂ ਰੂਹਾਂ, ਉਹਨਾਂ ਨੂੰ ਪਤਾ ਹੈ ਕਿ ਭਗਤ ਜੀ ਨੇ ਕਿਹੜੀ ਭਾਵਨਾ ਨਾਲ ਇਹ ਬਾਣੀ ਉਚਾਰਨ ਕੀਤੀ ਹੈ। ਤੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸਭ ਤਰੇ ਪਿਆਰ। ਫੈਦੀਆਂ ਸਲਾਈਆਂ ਨੈਣਾਂ ਵਿੱਚ ਹੋਣ, ਭਾਵ ਦਾ ਸ਼ਿੰਗਾਰ ਹੋਵੇ, ਪ੍ਰੇਮ ਦਾ ਸ਼ਿੰਗਾਰ, ਹਿਰਦਾ ਨੱਕੋ ਨੱਕ ਭਰਿਆ ਹੋਵੇ ਪਰਮਾਤਮਾ ਪ੍ਰਤੀ। ਕਹਿੰਦੇ ਨੇ ਫਿਰ ਉਹ ਕੋਈ ਨਾ ਕੋਈ ਰੂਪ ਲੈ ਕੇ ਤੈਨੂੰ ਦਰਸ਼ਨ ਵੀ ਬਖਸ਼ਦਾ ਹੈ। ਸਾਰਿਆਂ ਦਾ ਧੰਨਵਾਦ। ਸੱਚੇ ਪਾਤਸ਼ਾਹ ਤਰਸ ਬਣਾਈ ਰੱਖਣਾ, ਭਗਤ ਜੀ ਵਰਗੀ ਭਾਵਨਾ ਤੇ ਨਹੀਂ ਬਣ ਸਕਦੀ, ਪਰ ਮਿਹਰ ਕਰੋ, ਦਇਆ ਦੇ ਘਰ ਵਿੱਚ ਆਓ। ਅਸੀਂ ਵੀ ਇਸ ਮਾਰਗ ਤੇ ਚੱਲ ਕੇ ਜੀਵਨ ਦਾ ਮਨੋਰਥ ਪੂਰਾ ਕਰ ਸਕੀਏ। ਦੁਨੀਆਂ ਦੇ ਰੰਗ ਤਮਾਸ਼ਿਆਂ ਨੇ, ਜੰਜਾਲਾਂ ਨੇ ਬੜੀ ਬੁਰੀ ਤਰ੍ਹਾਂ ਜਕੜਿਆ। ਬਚਣਗੇ ਉਹ ਜਿਹੜੇ ਬਾਣੀ ਦਾ ਪੱਲਾ ਫੜ ਲੈਣਗੇ। ਸਾਰਿਆਂ ਨੂੰ ਜੀ ਆਇਆਂ ਨੂੰ ਆਓ ਸਨਮਾਨਯੋਗ ਭਾਈ ਸਾਹਿਬ ਜੀ ਗਿਆਨੀ ਨਵਨੀਤ ਸਿੰਘ ਜੀ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੇ ਤੂੰ ਵੱਤਹਿ ਅੰਗਣੈ ਹਬ ਧਰਤ ਸੁਹਾਵੀ ਹੋਏ ਹਿਕ ਸਕੰਤੈ ਬਾਹਰੀ ਮੈਂਡੀ ਬਾਤ ਨ ਪੁੱਛੈ ਕੋਏ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੇ ਉਸਾਸਾ ਉਰ ਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ ਉਡਹੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ ਬਹੁਤ ਜਨਮ ਵਿਛੁਰੇ ਤੇ ਮਾਧੋ

ਗੁਰੂ ਸਾਹਿਬ ਕਹਿੰਦੇ ਵੀ ਅਕਾਲ ਪੁਰਖ ਵਾਹਿਗੁਰੂ ਦੀ ਅਭੇਦਤਾ ਵਾਸਤੇ ਜੇ ਅਸੀਂ ਕੁਝ ਕਰ ਸਕਦੇ ਹਾਂ ਤੇ ਗੁਰਮੁਖ ਨਾਦੰ ਪਹਿਲਾਂ ਗੁਰੂ ਦੇ ਨਾਦ ਨਾਲ ਗੁਰੂ ਦੇ ਸ਼ਬਦ ਨਾਲ ਗੁਰੂ ਦੀ ਧੁਨੀ ਨਾਲ ਜੁੜੋ। ਗੁਰਮੁਖ ਵੇਦੰ ਗੁਰੂ ਦੇ ਵੇਦ ਗੁਰੂ ਦੇ ਉਪਦੇਸ਼ ਗੁਰੂ ਦੇ ਗਿਆਨ ਦੇ ਨਾਲ ਜੁੜੋ। ਕਈ ਤਰ੍ਹਾਂ ਅਰਥ ਕੀਤੇ ਨੇ ਇਸ ਪੌੜੀ ਦੇ ਪਰ ਜੋ ਸਾਨੂੰ ਸਰਲ ਲੱਗਦੇ ਨੇ ਜਾਂ ਜਿਨ੍ਹਾਂ ਰਾਹੀਂ ਸਾਡਾ ਕੋਈ ਵੀ ਸ਼ਬਦ ਬਾਣੀ ਦਾ ਖੁੱਲ ਜਾਏ ਅਸੀਂ ਉਵੇਂ ਅਰਥ ਕਰ ਸਕਦੇ ਹਾਂ। ਵੈਸੇ ਇਹ ਵੀ ਕਿਹਾ ਗਿਆ ਵੀ ਨਾਦ ਹੀ ਗੁਰੂ ਹੈ, ਗੁਰੂ ਦੇ ਮੁੱਖ ਚੋਂ ਨਿਕਲੇ ਬਚਨ ਹੀ ਨਾਦ ਨੇ, ਗੁਰੂ ਦੇ ਮੁੱਖ ਚੋਂ ਨਿਕਲਿਆ ਬਚਨ ਹੀ ਵੇਦ ਹੈ, ਗਿਆਨ ਹੈ, ਗੁਰੂ ਦੇ ਮੁੱਖ ਤੋਂ ਨਿਕਲੇ ਹੋਏ ਬਚਨਾਂ ਵਿੱਚ ਹੀ ਆਪਣਾ ਆਪਾ ਸਮਾਣਾ ਹੈ। ਪਰ ਸਰਲ ਅਰਥ ਕਰਾਂ ਕਿ ਗੁਰਮੁਖ ਨਾਦੰ ਗੁਰੂ ਦੇ ਬਚਨ ਗੁਰੂ ਦਾ ਸ਼ਬਦ ਜਦੋਂ ਮਨੁੱਖ ਦੇ ਕੋਲ ਮਨੁੱਖ ਸੁਣਦਾ ਹੈ ਸਰਵਣ ਕਰਦਾ, ਗੁਰਮੁਖ ਵੇਦੰ ਗੁਰੂ ਦੁਆਰਾ ਉਸ ਗਿਆਨ ਦੀ ਸੋਝੀ ਮਿਲਦੀ ਹੈ, ਗੁਰੂ ਦੁਆਰਾ ਉਸ ਗਿਆਨ ਦਾ ਪਤਾ ਲੱਗਦਾ ਹੈ, ਗੁਰਮੁਖ ਰਿਹਾ ਸਮਾਈ ਤੇ ਫਿਰ ਗੁਰੂ ਕਿਰਪਾ ਦੁਆਰਾ ਹੀ ਉਹਦੇ ਵਿੱਚ ਆਪਣੇ ਆਪ ਨੂੰ ਸਮਾ ਲੈ, ਜੋੜ ਲੈ, ਧਿਆਨ ਕਰ ਲੈ। ਬਸ ਜਿਹਨੂੰ ਸਮਾਉਣਾ ਆ ਗਿਆ ਸਮਝ ਲਓ ਉਹਨੂੰ ਮਾਨਣਾ ਆ ਗਿਆ, ਜਿਹਨੂੰ ਮੰਨਣਾ ਆ ਗਿਆ ਉਹਨੇ ਹੀ ਜਾਣ ਲਿਆ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਾਹੀਂ। ਕਹਿੰਦੇ ਜੇ ਮੈਂ ਜਾਣ ਵੀ ਲਵਾਂ ਤੇ ਉਹ ਅਤੁੱਲ ਹੈ, ਉਹਨੂੰ ਆਖਿਆ ਨਹੀਂ ਜਾ ਸਕਦਾ। ਜੇ ਹੋ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ। ਹੇ ਗੁਰਦੇਵ ਜੀਓ ਗੁਰਾ, ਇਹਨੂੰ ਬਿੰਦੀ ਲਾ ਕੇ ਗੁਰਾ ਨਹੀਂ ਪੜਨਾ, ਗੁਰਾ ਗੁਰਦੇਵ ਜੀਓ ਇੱਕ ਦੇਹ ਬੁਝਾਈ, ਮੈਨੂੰ ਇੱਕ ਸਮਝ ਦੇ ਦੇ ਸੋਝੀ ਦੇ ਦੇ ਕਿਹੜੀ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਬਸ ਮੈਨੂੰ ਵਿਸਰੇ ਨਾ, ਮੈਨੂੰ ਮਾਣਦਾ ਹੀ ਰਵਾਂ, ਫਿਰ ਉਹੀ ਜਾਣਕਾਰੀ ਹੋਗੀ। ਜਿਹਨੂੰ ਮਾਣ ਲਿਆ ਉਹੀ ਅਸਲ ਜਾਣਨਾ ਹੈ। ਗੁਰਦੇਵ ਜੀ ਕਹਿੰਦੇ ਬਸ ਇਹ ਸਮਝ ਰੱਖ ਕਿ ਉਹ ਅਤੁੱਲ ਹੈ, ਉਹਨੂੰ ਤੋਲਿਆ ਨਹੀਂ ਜਾ ਸਕਦਾ, ਅਮਿਤ ਹੈ ਉਹਨੂੰ ਮਿਣਿਆ ਨਹੀਂ ਜਾ ਸਕਦਾ, ਅਗੋਚਰ ਹੈ ਸਾਡੇ ਇੰਦਰੇ ਉਹਨੂੰ ਪਕੜ ਨਹੀਂ ਸਕਦੇ, ਉਹ ਸਾਡੇ ਤੋਂ ਦੂਰ ਹੈ, ਸਾਡੀ ਇਸ ਮਤ ਤੋਂ ਇਸ ਸਰੀਰ ਤੋਂ ਉਹ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ। ਕਹਿੰਦੇ ਏਡਾ ਵੱਡਾ ਦਰਬਾਰ ਹੈ ਉਹਦਾ, ਸਾਡੀਆਂ ਤੇ ਅੱਖਾਂ ਅਸਮਾਨ ਨੂੰ ਨਹੀਂ ਵੇਖ ਸਕਦੀਆਂ ਪੂਰੇ ਨੂੰ, ਸਾਡੀਆਂ ਅੱਖਾਂ ਸੂਰਜ ਨੂੰ ਨਹੀਂ ਵੇਖ ਸਕਦੀਆਂ, ਸਾਡੀਆਂ ਅੱਖਾਂ ਸਿਰਫ ਕੁਝ ਮੀਟਰ ਤੱਕ ਦੇਖ ਸਕਦੀਆਂ ਨੇ, ਅਸੀਂ ਇੱਕੋ ਵਕਤ ਇੱਕ ਸਮੇਂ ਨੂੰ ਉਹਦੀ ਕਿਰਤ ਨੂੰ ਨਹੀਂ ਵੇਖ ਸਕਦੇ। ਉਹਨੂੰ ਦੇਖਣਾ ਤੇ ਬੜੀ ਵੱਡੀ ਗੱਲ, ਉਹਨੂੰ ਜਾਣਨਾ ਤੇ ਬੜੀ ਵੱਡੀ ਗੱਲ ਹੈ ਕਿ ਸਾਡੇ ਇੰਦਰੇ ਸੀਮਤ ਨੇ। ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ, ਉਹਦਾ ਅੰਤ ਨਹੀਂ ਪੈ ਜਾ ਸਕਦਾ, ਉਹਨੂੰ ਜਾਣਿਆ ਨਹੀਂ ਜਾ ਸਕਦਾ, ਉਹਦਾ ਭੇਦ ਨਹੀਂ ਮਾਣਿਆ ਜਾ ਸਕਦਾ, ਫਿਰ ਵਿਣ ਤੋਲੇ ਪਾਇਆ ਨਾ ਜਾਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪੌੜੀ ਹੀ ਹੈ। ਦਤਾਰ ਜੀ ਕਹਿੰਦੇ ਫਿਰ ਜੇ ਤੋਲਿਆ ਨਹੀਂ ਤੇ ਉਹਨੂੰ ਪਾਈਏ ਕਿਵੇਂ, ਕਿਉਂਕਿ ਜਿਹੜੀ ਚੀਜ਼ ਤੋਲ ਵਿੱਚ ਆਏਗੀ ਉਹਨੂੰ ਹੀ ਮਨੁੱਖ ਆਪਣੇ ਪਾਸ ਰੱਖੇਗਾ ਨਾ, ਵੀ ਇਹ ਤੋਲ ਲਿਆ ਹੈ ਮੇਰਾ ਹੋ ਗਿਆ ਹੈ, ਤੇ ਵਿਣ ਤੋਲੇ ਪਾਇਆ ਨਾ ਜਾਏ। ਜੇ ਉਹਨੂੰ ਤੋਲਿਆ ਹੀ ਨਹੀਂ ਗਿਆ ਫਿਰ ਪਾਵਾਂਗੇ ਕਿਵੇਂ, ਭਾਵ ਉਹਦੇ ਬਾਬਤ ਸਾਨੂੰ ਪਤਾ ਹੀ ਨਹੀਂ, ਉਹ ਸਾਡੇ ਹਿਰਦੇ ਦੇ ਛਾਬੇ ਵਿੱਚ ਆਇਆ ਹੀ ਨਹੀਂ, ਫਿਰ ਉਹਨੂੰ ਅਸੀਂ ਕਿਵੇਂ ਪਾਈਏ ਕਿ ਉਹ ਪਾਇਆ ਨਹੀਂ ਜਾ ਸਕਦਾ, ਕਿ ਮੇਰੇ ਤੋਲ ਦੇ ਨਾਲ ਉਹ ਤੋਲਿਆ ਨਹੀਂ ਜਾ ਸਕਦਾ, ਫਿਰ ਕੀ ਤਰੀਕਾ ਵਰਤੀ ਹੈ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਅਗਲੀਆਂ ਪੰਕਤੀਆਂ ਵਿੱਚ ਕਿਰਪਾ ਕਰਦੇ ਨੇ, ਐ ਭਾਈ ਉਹ ਅਤੁੱਲ ਤਾਂ ਹੈ, ਤੂੰ ਉਹਨੂੰ ਤੋਲ ਨਹੀਂ ਸਕਦਾ, ਤੂੰ ਆਪਣੀ ਮਤ ਨਾਲ ਉਹਨੂੰ ਪਾ ਨਹੀਂ ਸਕਦਾ, ਸਮਝ ਨਹੀਂ ਸਕਦਾ, ਪਰ ਇੱਕ ਤਰੀਕਾ ਹੈ, ਗੁਰ ਕੈ ਸ਼ਬਦ ਵਿਚਾਰੀ ਹੈ, ਗੁਰੂ ਦਾ ਸ਼ਬਦ ਹੀ ਉਹ ਤਾਰਾਜੂ ਹੈ, ਗੁਰੂ ਦਾ ਸ਼ਬਦ ਹੀ ਉਹ ਢੰਗ ਹੈ, ਉਹ ਤਰੀਕਾ ਹੈ ਜੋ ਵਾਹਿਗੁਰੂ ਪਰਮਾਤਮਾ ਨੂੰ ਤੇਰੇ ਹਿਰਦੇ ਵਿੱਚ ਥਾਂ ਦਿੰਦਾ, ਤੈਨੂੰ ਪਰਮਾਤਮਾ ਦੀ ਸੋਝੀ ਆਉਂਦੀ ਹੈ। ਗੁਰ ਕੈ ਗੁਰੂ ਜੀ ਦੇ ਸ਼ਬਦ ਦੁਆਰਾ ਵਿਚਾਰੀ ਹੈ, ਉਹਨੂੰ ਵਿਚਾਰ ਲੈ, ਸਮਝ ਲੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰੂ ਸ਼ਬਦ ਦੁਆਰਾ ਉਹਦੀ ਵਿਚਾਰ ਕਰ, ਗੁਣ ਮਹਿ ਰਹਿ ਸਮਾਏ, ਤੇ ਉਹ ਗੁਣਾਂ ਦੁਆਰਾ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਗੁਣਾਂ ਦੁਆਰਾ ਜਾਣਿਆ ਜਾਂਦਾ। ਬੜੀ ਵੱਡੀ ਗੱਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ, ਕਿਉਂਕਿ ਜਦੋਂ ਪਰਮੇਸ਼ਵਰ ਦਾ ਸਰੂਪ ਵੀ ਬਿਆਨ ਕੀਤਾ ਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਗੁਰੂ ਨਾਨਕ ਦੇਵ ਜੀ ਨੇ, ਤੇ ਸਿਰਫ ਗੁਣਾਂ ਦਾ ਸਹਾਰਾ ਲਿਆ, ਆਕਾਰ ਦਾ ਨਹੀਂ। ਆਕਾਰ ਨੂੰ ਤਾਂ ਗੁਰਦੇਵ ਪਿਤਾ ਮਹਾਰਾਜ ਨੇ ਸਵੀਕਾਰ ਨਹੀਂ ਕੀਤਾ,
ਪਹਿਲਾ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ੍ਰੀ ਮੁਖ ਤੋਂ ਜੋ ਬਚਨ ਕਹਿਆ ਅਕਾਲ ਪੁਰਖ ਵਾਹਿਗੁਰੂ ਦੇ ਲਈ, ਜਿਸ ਨੂੰ ਅਸੀਂ ਆਪਣਾ ਸਿੱਖ ਧਰਮ ਦਾ ਮੂਲ ਮੰਤਰ ਆਖਦੇ ਹਾਂ, ਉਹਦੇ ਵਿੱਚ ਸਾਰੇ ਗੁਣ ਹੀ ਗੁਰੂ ਸਾਹਿਬ ਜੀ ਨੇ ਬਿਆਨ ਕੀਤੇ। ਗੁਣ ਮਹਿ ਰਹਿ ਸਮਾਏ, ਕਿ ਜੇ ਤੇਰੇ ਅੰਦਰ ਇਹ ਗੁਣ ਆ ਗਏ ਨੇ, ਸਮਝ ਲੈ ਤੂੰ ਪਰਮਾਤਮਾ ਨੂੰ ਜਾਣੇਗਾ ਹੀ ਨਹੀਂ, ਤੂੰ ਪਰਮਾਤਮਾ ਹੀ ਹੋ ਜਾਏਗਾ, ਪਰਮਾਤਮਾ ਦਾ ਰੂਪ ਹੋ ਜਾਏਗਾ, ਤੇਰੇ ਵਿੱਚੋਂ ਪਰਮਾਤਮਾ ਦੀ ਝਲਕ ਪੈ ਜਾਏਗੀ। ਜੇ ਕੋਈ ਦੇਖੇਗਾ ਤੇ ਕਹੇਗਾ ਕਿ ਵਾਹਿਗੁਰੂ ਪਰਮੇਸ਼ਵਰ ਐਸਾ ਹੈ, ਪਰਮਾਤਮਾ ਹੈ। ਜਿਵੇਂ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਅਸੀਂ ਇਹ ਲੈਨੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੀ ਹਨ ਗੁਰੂ ਸਾਹਿਬ ਜੀ। ਕਾਰਨ ਕੀ ਹੈ? ਸਰੀਰ ਤਾਂ ਉਹਨਾਂ ਦਾ ਵੀ ਮਨੁੱਖਾਂ ਵਾਲਾ ਹੈ, ਇਨਸਾਨੀ ਜਾਮੇ ਵਿੱਚ ਆਏ ਨੇ ਗੁਰੂ ਸਾਹਿਬਾਨ, ਪੈਗੰਬਰ, ਅਵਤਾਰ, ਪਰ ਜਦੋਂ ਵੀ ਪ੍ਰਭੂ ਪਿਆਰਿਆਂ ਦੀ ਗੱਲ ਹੁੰਦੀ ਹੈ ਤਾਂ ਇੱਥੋਂ ਤੱਕ ਅਸੀਂ ਬਚਨ ਕਹਿੰਦੇ ਹਾਂ ਵੀ ਵਾਹਿਗੁਰੂ ਤੇ ਵਾਹਿਗੁਰੂ ਦੇ ਪਿਆਰਿਆਂ ਵਿੱਚ ਭੇਦ ਨਹੀਂ। ਬਾਣੀ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹੇ ਆ, ਵੀ ਸਾਈ ਵਰਗੇ ਨੂੰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੀਂ। ਕਹਿਣ ਲੱਗੇ ਵੀ ਹਰੀ ਤੇ ਹਰੀ ਦਾ ਜਨ ਇੱਕੋ ਜਿਹਾ ਹੈ। ਕੀ ਹੈ ਹਰੀ ਦੇ ਜਨ ਵਿੱਚ? ਜਨ ਤਾਂ ਸਾਨੂੰ ਦਿਖਦਾ ਹੀ ਹੈ ਨਾ, ਰੱਬ ਦੇ ਪਿਆਰੇ ਜਾਂ ਗੁਰੂ ਸਾਹਿਬ ਜੀ ਤਾਂ ਆਪਣੇ ਸਰੀਰ ਕਰਕੇ ਆਏ ਨੇ, ਕਿਵੇਂ ਕਹਿ ਸਕਦੇ ਹਾਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੀ ਹਨ ਤੇ ਉਹਨਾਂ ਵਿੱਚੋਂ ਵਾਹਿਗੁਰੂ ਦੇ ਆਪਾਂ ਦਰਸ਼ਨ ਕਰ ਸਕਦੇ ਹਾਂ, ਕਿਉਂਕਿ ਉਹਨਾਂ ਵਿੱਚੋਂ ਉਹ ਗੁਣਾਂ ਦੀ ਝਲਕ ਪੈਂਦੀ ਹੈ। ਉਹ ਨਿਰਭਉ ਨੇ, ਉਹ ਨਿਰਵੈਰ ਨੇ, ਉਹ ਕਾਲ ਦੇ ਅਧੀਨ ਨਹੀਂ ਆਉਂਦੇ। ਸਮੇਂ ਵਿੱਚ ਰਹਿ ਕੇ ਵੀ, ਸਰੀਰ ਵਿੱਚ ਰਹਿ ਕੇ ਵੀ ਉਹ ਕਦੀ ਕਾਲ ਤੋਂ ਭੈ ਭੀਤ ਨਹੀਂ ਹੁੰਦੇ, ਉਹ ਅਕਾਲ ਦੇ ਨਾਲ ਹੀ ਜੁੜੇ ਹੁੰਦੇ ਨੇ। ਉਹ ਆਪਣੇ ਆਪ ਨੂੰ ਆਪਣਾ ਜਾਣਦੇ ਨੇ, ਆਪਣੇ ਆਪ ਨੂੰ ਹੀ ਸਮਝਦੇ ਨੇ, ਮਾਣਦੇ ਨੇ। ਇਸ ਕਰਕੇ ਉਹਨਾਂ ਦੇ ਅੰਦਰ ਸਹਿ ਭੰਗ ਦਾ ਗੁਣ ਹੁੰਦਾ ਹੈ, ਆਪੇ ਨਾਲ ਜੁੜੇ ਰਹਿਣਾ, ਆਪੇ ਨੂੰ ਹੀ ਦੇਖਣਾ, ਆਪਾਂ ਹੀ ਚਿੰਨਣਾ, ਇਹ ਸਹਿ ਭੰਗ ਦਾ ਹੀ ਗੁਣ ਹੈ। ਇਹ ਸਾਰੇ ਗੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੀ ਹਨ ਤੇ ਜਿਹਦੇ ਅੰਦਰ ਇਹ ਪ੍ਰਗਟ ਹੋ ਜਾਂਦੇ ਨੇ ਉਸ ਨੂੰ ਜਾਣ ਲੈਂਦਾ, ਉਸ ਨੂੰ ਮਾਣ ਲੈਂਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ, ਗੁਰਦੇਵ ਜੀ ਨੇ ਅਕਾਲ ਪੁਰਖ ਦੇ ਗੁਣਾਂ ਨੂੰ ਮੂਲ ਮੰਤਰ ਵਿੱਚ ਬਿਆਨ ਕੀਤਾ ਹੈ ਕਿ ਵਾਹਿਗੁਰੂ ਪਰਮੇਸ਼ਵਰ ਨੂੰ ਜੇ ਜਾਣਨਾ ਹੈ, ਜੇ ਮੰਨਣਾ ਹੈ, ਜੇ ਵੇਖਣਾ ਹੈ ਤੇ ਇਹ ਗੁਣਾਂ ਰਾਹੀਂ ਉਸ ਨੂੰ ਜਾਣਿਆ ਜਾ ਸਕਦਾ। ਵੀ ਇਹ ਗੁਣ ਮੰਨ ਲਓ ਜਿਵੇਂ ਨਿੱਕੇ ਤੋਂ ਨਿੱਕਾ ਕਿਰਮ ਹੁੰਦਾ ਨਾ, ਅਸੀਂ ਕਿਰਮ ਕੋਈ ਵੇਖਦੇ ਹਾਂ ਨੰਗੀਆਂ ਅੱਖਾਂ ਨਾਲ ਹੀ ਦੇਖਦਾ, ਅੱਤ ਤੋਂ ਅੱਤ ਸੂਖਸ਼ਮ ਜੇ ਕੋਈ ਕਿਰਮ ਵੇਖਣਾ ਹੈ ਤੇ ਅੱਖਾਂ ਤੇ ਦੂਰ ਦੇਸ਼ੀ ਵਾਲਾ ਯੰਤਰ ਲਾਣਾ ਪਏਗਾ ਜਿਹੜਾ ਸਾਨੂੰ ਉਹ ਮਾਈਕਰੋ ਜਿਹੜੀਆਂ ਬਿਲਕੁਲ ਨਿੱਕੀਆਂ ਨਿੱਕੇ ਕਣ ਨੇ ਉਹ ਵੀ ਵਿਖਾ ਸਕਦਾ ਹੈ। ਉਹ ਅੱਖਾਂ ਤੇ ਉਹ ਚਸ਼ਮਾ ਲਾਣਾ ਪਏਗਾ ਜਿਹੜੇ ਛੋਟੇ ਛੋਟੇ ਕਣ ਵਿਖਾਂਦਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਦੀਦਾਰ ਕਰਨਾ ਹੈ, ਉਹਨੂੰ ਮੰਨਣਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਆਵੇ ਆਪਣੀ ਸੁਰਤ ਤੇ ਆਪਣੀ ਮਤ ਤੇ ਉਹ ਚਸ਼ਮਾ ਲਾਣਾ ਪਏਗਾ ਜਿਹੜਾ ਭਾਵਨਾ ਵਾਲਾ, ਗੁਣਾਂ ਵਾਲਾ, ਪ੍ਰੇਮ ਵਾਲਾ ਹੈ। ਉਹਨਾਂ ਚਸ਼ਮਿਆਂ ਨਾਲ ਹੀ ਤੈਨੂੰ ਪਰਮਾਤਮਾ ਪਰਮੇਸ਼ਵਰ ਨਜ਼ਰੀ ਆਏਗਾ ਗੁਰ ਪ੍ਰਸਾਦ ਦੀ ਕਿਰਪਾ ਦੇ ਨਾਲ। ਗੁਰ ਕਹਿ ਸ਼ਬਦ ਵਿਚਾਰੀਐ, ਗੁਣ ਮਹਿ ਰਹਿ ਸਮਾਏ, ਗੁਣ ਕਹਿ ਕਹਿ ਕੇ, ਗੁਣ ਗਾ ਗਾ ਕੇ ਉਸ ਗੁਣਵਾਨ ਪਰਮਾਤਮਾ ਵਿੱਚ ਗੁਣ ਕਹਿ ਗੁਣੀ ਸਮਾ ਬਣਿਆ, ਗੁਣ ਕਹਿ ਕਹਿ ਕੇ ਉਹਦੇ ਵਿੱਚ ਸਮਾ ਜਾਣਾ ਹੈ, ਉਹਦਾ ਰੂਪ ਹੋ ਜਾਣਾ ਹੈ ਜਿਉਂ ਜਿਉਂ ਅਸੀਂ ਜੋ ਪੁਕਾਰਾਂਗੇ। ਕਿਉਂਕਿ ਬਾਣੀ ਵੀ ਇਹ ਬਚਨ ਕਹਿੰਦੀ ਹੈ ਤੇ ਅਸੀਂ ਆਪਣੇ ਜੀਵਨ ਵਿੱਚ ਵੀ ਜੇ ਕੋਈ ਮਨੁੱਖ ਥੋੜੀ ਬਹੁਤੀ ਸਮਝ ਰੱਖਦਾ ਤੇ ਇਹ ਪ੍ਰਤੱਖ ਕਰ ਸਕਦਾ ਕਿ ਜੋ ਚਿਤਵੇਗਾ, ਜੋ ਆਖੇਗਾ ਬੰਦਾ ਉਹੀ ਹੋ ਜਾਏਗਾ। ਜਿਵੇਂ ਦਾ ਉਹ ਸੋਚਦਾ ਹੈ ਹਰ ਰੋਜ਼, ਜਿਵੇਂ ਦਾ ਉਹ ਚਿਤਵਦਾ ਹਰ ਰੋਜ਼, ਜਿਵੇਂ ਦਾ ਉਹ ਬੋਲਦਾ ਹਰ ਰੋਜ਼, ਜਿਵੇਂ ਦੀ ਉਹ ਸੰਗਤ ਰੱਖਦਾ ਹਰ ਰੋਜ਼, ਉਹਦਾ ਆਪਾ ਉਹੋ ਜਿਹਾ ਹੀ ਬਣ ਜਾਂਦਾ, ਉਹੋ ਜਿਹਾ ਉਹਦਾ ਵਿਚਾਰ ਹੋ ਜਾਂਦਾ, ਉਹੋ ਜਿਹਾ ਉਹਦਾ ਆਹਾਰ ਹੋ ਜਾਂਦਾ ਹੈ, ਉਹੋ ਜਿਹਾ ਉਹਦਾ ਵਰਤਾਰਾ ਹੋ ਜਾਂਦਾ। ਇਸੇ ਤਰ੍ਹਾਂ ਗੁਰਦੇਵ ਜੀ ਕਹਿੰਦੇ ਜੇ ਤੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਿੱਚ ਅਭੇਦ ਹੋਣਾ ਚਾਹੁੰਦਾ, ਉਹਨੂੰ ਜਾਣਨਾ ਚਾਹੁੰਦਾ ਹੈ, ਤਾਂ ਫਿਰ ਤੈਨੂੰ ਵੀ ਉਹੋ ਜੇ ਹੀ ਆਪਣੇ ਜੀਵਨ ਵਿੱਚ ਗੁਣ ਲਿਆਉਣੇ ਪੈਣੇ ਨੇ। ਨਿਰਭਉਤਾ ਵਾਲਾ, ਨਿਰਵੈਤਾ ਵਾਲਾ, ਦਇਆ ਵਾਲਾ, ਧਰਮ ਵਾਲਾ, ਸੱਤ ਵਾਲਾ, ਸੱਚ ਹੈ ਉਹਦਾ ਗੁਣ, ਸਭ ਤੋਂ ਮੂਲ ਬੁਨਿਆਦੀ ਗੁਣ ਉਹਦਾ ਸੱਤ ਹੈ, ਦਇਆ ਹੈ ਉਹਦਾ ਬੁਨਿਆਦੀ ਗੁਣ, ਸੱਤ ਤੇ ਸੰਤੋਖ ਦੇ ਗੁਣ ਜਦੋਂ ਤੂੰ ਧਾਰਨ ਕਰੇਗਾ, ਗੁਣ ਮਹਿ ਰਹਿ ਸਮਾਏ, ਉਹਦੇ ਵਿੱਚ ਹੀ ਤੂੰ ਸਮਾ ਜਾਏਗਾ। ਆਪਣਾ ਆਪ ਤੋਲ ਸੀ, ਹੋਰ ਕੋਈ ਉਹਨੂੰ ਤੋੜ ਨਹੀਂ ਸਕਦਾ, ਜਾਣ ਨਹੀਂ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਨੂੰ ਆਪ ਹੀ ਤੋਲਦਾ ਤੇ ਉਹ ਸੰਸਾਰ ਨੂੰ ਤੋਲਣਾ ਚਾਹੇ
ਕਿਉਂਕਿ ਉਹਦੀ ਕਿਰਤ ਹੈ ਨਾ। ਗੁਰੂ ਸਾਹਿਬ ਜੀ ਨੇ ਇੱਕ ਥਾਂ ਤੇ ਵਚਨ ਕੀਤੇ ਨੇ ਕਿ ਵਾਹਿਗੁਰੂ ਪਰਮਾਤਮਾ ਤੇ ਏਡੀ ਵੱਡੀ ਬਖਸ਼ਿਸ਼ ਦਾ ਮਾਲਕ ਹੈ ਕਿ ਜੇ ਉਹ ਜਗਤ ਸੰਸਾਰ ਕਿੱਡਾ ਵੱਡਾ ਸੰਸਾਰ ਬ੍ਰਹਿਮੰਡ ਹੈ। ਕਹਿੰਦੇ ਪਰਮਾਤਮਾ ਇੱਕ ਪਾਸੇ ਤਰਾਜੂ ਦੇ ਇੱਕ ਪਾਸੇ ਸਾਰਾ ਬ੍ਰਹਿਮੰਡ ਪਾ ਕੇ, ਜੇ ਪਰਮਾਤਮਾ ਚਾਹੇ ਤੇ ਇੱਕ ਪਾਸੇ ਇੱਕ ਟੰਕ ਪਾ ਦੇ। ਟੰਕ ਜਿਹੜਾ ਹੈ ਇੱਕ ਭਾਰ ਹੈ, ਜਿਵੇਂ ਅੱਜ ਕੱਲ ਤੇ ਸਾਡੇ ਕੋਲ ਵੱਟੇ ਜਾਂ ਭਾਰ ਕਿਲੋਆਂ ਵਿੱਚ ਹੈ, ਗ੍ਰਾਮਾਂ ਵਿੱਚ ਹੈ ਨਾ। ਪੁਰਾਣਾ ਜਿਹੜਾ ਤੋਲ ਹੈ ਨਾ, ਉਹ ਟੰਕ ਮਣ ਇਸ ਤਰ੍ਹਾਂ ਹੁੰਦਾ ਸੀ, ਕੱਚਾ ਮਣ, ਰੱਤੀ ਮਾਸਾ ਤੋਲਾ। ਅੱਜ ਵੀ ਸੋਨੇ ਦੇ ਥਾਂ ਤੇ ਹੀਰਿਆਂ ਵਿੱਚ ਰੱਤੀ ਮਾਸੇ ਤੋਲਿਆਂ ਦੇ ਵੇਟ ਚੱਲਦਾ ਹੈ, ਪਰ ਉਦੋਂ ਇਸੇ ਤਰ੍ਹਾਂ ਦੇ ਵੇਟ ਚੱਲਦੇ ਸਨ। ਟੰਕ ਇੱਕ ਬਹੁਤ ਛੋਟਾ ਜਿਹਾ ਭਾਰ ਹੈ, ਮਿਲੀਗ੍ਰਾਮਾਂ ਵਿੱਚ ਆਉਂਦਾ। ਗੁਰੂ ਸਾਹਿਬ ਕਹਿੰਦੇ ਵੀ ਅਕਾਲ ਪੁਰਖ ਵਾਹਿਗੁਰੂ ਆਪ ਜੀ ਚਾਹੇ ਤੇ ਸਾਰੀ ਧਰਤੀ ਸਾਰੇ ਬ੍ਰਹਿਮੰਡ ਨੂੰ ਇੱਕ ਪਾਸੇ ਰੱਖ ਕੇ ਪਿੱਛੇ ਟੰਕ ਚੜਾਏ। ਉਹ ਪਿੱਛੇ ਇੱਕ ਟੰਕ ਪਾ ਦੇ ਨਾ ਆਪਣੀ, ਆਪਣੇ ਵੱਲੋਂ ਇੱਕ ਰੱਖ ਦੇ ਇੱਕ ਛੋਟਾ ਜਿਹਾ ਵੱਟਾ, ਤੇ ਉਹ ਭਾਰਾ ਪਾਸਾ ਹੋ ਜਾਏਗਾ, ਉਹ ਗੌਣ ਹੋ ਜਾਏਗਾ, ਉਹਦੇ ਵਿੱਚ ਵਜਨ ਜ਼ਿਆਦਾ ਹੋਏਗਾ। ਬ੍ਰਹਿਮੰਡ ਜਿਹੜਾ ਹੈ ਇਹ ਹੌਲਾ ਹੋ ਜਾਏਗਾ। ਉਹ ਪਰਮਾਤਮਾ ਏਡੀ ਵੱਡੀ ਸਮਰੱਥਾ ਦਾ ਮਾਲਕ ਹੈ, ਸਮਝਾਉਣ ਤੋਂ ਭਾਵ ਹੈ ਇਹ ਸਾਰਾ ਬ੍ਰਹਿਮੰਡ ਉਹਦੇ ਇੱਕ ਟੰਕ ਵਿੱਚ ਨਹੀਂ ਆ ਸਕਦਾ, ਤੇ ਉਸ ਬ੍ਰਹਿਮੰਡ ਵਿੱਚ ਸਾਡੀ ਔਕਾਤ ਇੱਕ ਟੰਕ ਵੀ ਨਹੀਂ, ਇੱਕ ਕਿਣਕਾ ਵੀ ਨਹੀਂ, ਰੇਤ ਦਾ ਕਿਣਕਾ ਵੀ ਨਹੀਂ। ਇੱਕ ਰੇਤ ਦੇ ਕਿਣਕੇ ਤੋਂ ਵੀ ਬੱਤਰ ਹੋਵੇ ਮਨੁੱਖ, ਇੰਨੀ ਹਸਤੀ ਰੱਖਦਾ ਹੋਵੇ ਆਪਣੀ, ਤੇ ਉਹ ਆਖੇ ਵੀ ਮੈਂ ਉਹਨੂੰ ਪਾ ਲਵਾਂ। ਇਹਦੇ ਵਿੱਚ ਇਹ ਆਇਆ ਕਿਉਂ, ਇਹ ਕਿਉਂ ਆਉਂਦਾ ਪਾਣ ਦਾ? ਕਿਉਂਕਿ ਹਰ ਚੀਜ਼ ਆਪਣੇ ਅਸਲੇ ਨੂੰ ਪ੍ਰਾਪਤ ਹੋਣ ਦੇ ਲਈ ਜਦੋ ਜਹਿਦ ਕਰਦੀ ਹੈ। ਅਸੀਂ ਉਹਦੇ ਅਸਲੇ ਹਾਂ, ਅਸੀਂ ਉਹਦਾ ਮੂਲ ਹਾਂ। ਭਾਵੇਂ ਇੱਕ ਕਣ ਹੋਵੇ ਰੇਤ ਦਾ, ਨਿੱਕੇ ਤੋਂ ਨਿੱਕਾ ਕਣ ਹੋਵੇ, ਉਹ ਹੈ ਤੇ ਧਰਤੀ ਦਾ ਮੂਲ ਨਾ, ਧਰਤੀ ਨਾਲ ਜੁੜਿਆ ਹੋਇਆ। ਨਿੱਕੇ ਤੋਂ ਨਿੱਕਾ ਅੱਗ ਦਾ ਚੰਗਿਆੜਾ ਹੋਵੇ, ਉਹ ਤਾਂ ਉੱਠੇਗਾ, ਹੈ ਤੇ ਉਹ ਸੂਰਜ ਦਾ ਮੂਲ, ਉਹਦਾ ਸੂਰਜ ਮੂਲ ਹੈ ਨਾ। ਹਰ ਚੀਜ਼ ਆਪਣੇ ਮੂਲ ਵੱਲ ਦੌੜਦੀ ਹੈ। ਇਨਸਾਨ ਦੇ ਅੰਦਰ ਵੀ ਉਹੀ ਮੂਲ ਵੱਸਦਾ ਹੈ, ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਹ ਤੇਰੇ ਅੰਦਰ ਹੈ, ਤੂੰ ਉਹਨੂੰ ਪਾਉਣ ਦੀ ਚਾਹਨਾ ਰੱਖਦਾ ਹੈ। ਬਸ ਇਹ ਯਾਦ ਰੱਖ, ਤੂੰ ਜਿਸ ਨੂੰ ਪਾਉਣਾ ਹੈ ਨਾ, ਆਪਣਾ ਆਪਾ ਗੁਆ ਕੇ ਪਾਉਣਾ ਪਏਗਾ, ਆਪਣਾ ਆਪਾ ਮਿਟਾ ਕੇ ਪਾਉਣਾ ਪਏਗਾ, ਆਪਣਾ ਆਪਾ ਬਚਾ ਕੇ ਨਹੀਂ। ਵੀ ਤੂੰ ਆਖੇ ਮੈਂ ਬਚਿਆ ਰਵਾਂ ਤੇ ਮੈਂ ਉਸ ਨੂੰ ਮਾਣ ਲਵਾਂ, ਮੈਂ ਉਸ ਨੂੰ ਜਾਣ ਲਵਾਂ, ਨਹੀਂ। ਉਸ ਨੂੰ ਜਾਣਨ ਦਾ ਸਭ ਤੋਂ ਵੱਡਾ ਸੂਤਰ ਮੰਤਰ ਇਹ ਹੈ ਕਿ ਤੈਨੂੰ ਉਹਦੀ ਥਾਉ ਪਾਉਣ ਦੇ ਲਈ ਆਪਣਾ ਆਪਾ ਉਹਦੇ ਵਿੱਚ ਉਧਾਲਣਾ ਪਏਗਾ, ਰੱਖਣਾ ਪਏਗਾ, ਨਹੀਂ ਤੇ ਨਹੀਂ। ਸਾ ਲਾਹੀ ਸਾ ਲਾਹ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹ ਸਮੁੰਦ, ਨਾ ਜਾਣੀਐ ਸਮੁੰਦ ਸਾਹ ਸੁਲਤਾਨ। ਉਹ ਸ਼ਾਹ ਹੈ, ਸੁਲਤਾਨ ਹੈ, ਬਸ ਉਹਦੇ ਵਿੱਚ ਪੈ ਕੇ ਉਹਦਾ ਰੂਪ ਹੋ ਜਾਂਦੇ ਹਾਂ। ਤਾਂ ਗੁਰਦੇਵ ਜੀ ਨੇ ਬਚਨ ਕਹੇ, ਹੇ ਪਰਮਾਤਮਾ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਮੈਂ ਤੇਰਾ ਅੰਤ ਨਹੀਂ ਲਾ ਸਕਦੀ। ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਂ ਦੁੱਖ ਲੱਗੈ ਤਾਂ ਤੁਝੈ ਸਵਾਲੀ। ਕਹਿੰਦੇ ਮੈਨੂੰ ਨਹੀਂ ਪਤਾ ਕਦੋਂ ਕੋਈ ਜਾਲ ਪਏਗਾ, ਕਦੋਂ ਕੋਈ ਪਕੜਨ ਵਾਲਾ ਆਏਗਾ, ਮੈਂ ਉਹਦੇ ਤੋਂ ਗਾਫਲ ਹਾਂ। ਮੈਂ ਤਾਂ ਤੈਨੂੰ ਸੰਭਾਲਦੀ ਹਾਂ ਵੀ ਜਦੋਂ ਮੈਨੂੰ ਦੁੱਖ ਲੱਗੇ, ਕੋਈ ਇਹੋ ਜਿਹਾ ਲੱਗੇ ਕਿ ਤੇਰੇ ਤੋਂ ਮੈਨੂੰ ਕੋਈ ਦੂਰ ਕਰ ਰਿਹਾ ਹੈ, ਮੈਂ ਹੋਰ ਗਹਿਰਾ ਚਲਾ ਜਾਵਾਂ। ਹੋਰ ਗਹਿਰੀ ਚਲੀ ਜਾਂਦੀ ਹੈ ਨਾ ਮੱਛੀ, ਜਦੋਂ ਕੋਈ ਪਕੜਨ ਵਾਸਤੇ ਆਵੇ, ਉਹਨੂੰ ਲੱਗੇ ਕੋਈ ਖਤਰਾ, ਉਹ ਹੋਰ ਡੂੰਘੀ ਚਲੀ ਜਾਂਦੀ। ਉਹ ਇਹ ਨਹੀਂ ਕਰਦੀ ਵੀ ਖਤਰਾ ਆਵੇ ਤੇ ਉਹ ਕੰਡਿਆਂ ਵਾਲੇ ਪਾਸੇ ਆਉਂਦੀ, ਪਾਣੀ ਤੋਂ ਹਲਕੇ ਪਾਣੀ ਵਾਲੇ ਪਾਸੇ ਆ ਜਾਂਦੀ। ਐ ਜੀਵ ਤੂੰ ਉਹਦੇ ਵਿੱਚ ਵੱਸਦਾ ਹੈ, ਉਹ ਤੇਰੇ ਵਿੱਚ ਵੱਸਦਾ ਹੈ। ਤੈਨੂੰ ਦੁੱਖ ਲੱਗੇ, ਤੈਨੂੰ ਤਕਲੀਫ ਆਵੇ, ਤੈਨੂੰ ਕੋਈ ਸੰਕਟ ਆਵੇ, ਤੂੰ ਕਿਨਾਰੇ ਵਾਲੇ ਪਾਸੇ ਨਾ ਭੱਜ, ਤੂੰ ਗਹਿਰਾਈ ਵਾਲੇ ਪਾਸੇ ਭੱਜ, ਬਾਣੀ ਹੋਰ ਪੜਨ ਲੱਗ ਜਾ, ਸਿਮਰਨ ਹੋਰ ਕਰਨ ਲੱਗ ਜਾ, ਅਰਦਾਸਾਂ ਵਧਾ ਦੇ, ਪਰਮਾਤਮਾ ਦੀ ਸੰਗਤ ਸੇਵਾ ਵਿੱਚ ਜੁੜ ਜਾ, ਜਾਂ ਦੁੱਖ ਲੱਗੇ ਤਾਂ ਤੁਝੇ ਸੰਭਾਲੀ। ਗੁਰੂ ਸਾਹਿਬ ਜੀ ਕਹਿੰਦੇ ਜੇ ਤੈਨੂੰ ਦੁੱਖ ਲੱਗਦਾ ਹੈ ਤਾਂ ਉਸ ਦੁੱਖ ਵਿੱਚ ਹੈ ਪਰਮਾਤਮਾ, ਮੈਂ ਤੈਨੂੰ ਸੰਭਾਲਾਂਗਾ, ਕਿਉਂਕਿ ਜਿੰਨਾ ਗਹਿਰਾ ਜਾਵਾਂਗਾ ਉਨਾ ਮੇਰੇ ਬਚਣ ਦੀ ਉਮੀਦ ਹੋਰ ਵੱਧ ਜਾਏਗੀ। ਤੂੰ ਦਰਿਆਓ ਦਾਨਾ ਬੀਨਾ, ਤੂੰ ਬੜਾ ਵੱਡਾ ਦਰਿਆਓ ਹੈ, ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਘਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹੋ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ, ਤੂੰ ਵਡਦਾਣਾ ਕਰ ਮਿਹਰਮਤ ਸਾਈ, ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਤਿਆਈ। ਵੈਸੇ ਮੰਗੀਏ ਕਿ ਹੇ ਵਾਹਿਗੁਰੂ ਮੈਂ ਤੈਨੂੰ ਧਿਆਉਂਦਾ ਰਵਾਂ, ਆਪ ਆਪਣਾ ਆਪ ਆਪ ਤੋਲ ਸੀ, ਉਹ ਆਪਣੇ ਆਪੇ ਨੂੰ ਆਪ ਹੀ ਜਾਣਦਾ।
ਕੋਈ ਹੋਰ ਨਹੀਂ ਜਾਣ ਸਕਦਾ, ਆਪੇ ਮਿਲੇ ਮਿਲਾਏ, ਤੇ ਜਿਸ ਨੂੰ ਮਿਲਦਾ ਹੈ ਉਹ ਆਪ ਹੀ ਮਿਲਦਾ ਹੈ। ਆਪੇ ਮਿਲੇ ਮਿਲਾਏ, ਕਿਸੇ ਦਾ ਮਿਲਾਇਆ ਨਹੀਂ ਮਿਲਦਾ, ਕਿਸੇ ਯਤਨ ਨਾਲ ਨਹੀਂ ਮਿਲ ਸਕਦਾ, ਫਿਰ ਯਤਨ ਵਿਅਰਥ ਨੇ ਸਾਰੇ। ਜੋ ਯਤਨ ਪਰਮਾਤਮਾ ਦੀ ਪ੍ਰਾਪਤੀ ਲਈ ਕੀਤੇ ਜਾਂਦੇ ਨੇ ਸਾਰੇ ਵਿਅਰਥ ਨੇ, ਇਹ ਸੱਚ ਗੱਲ ਹੈ। ਪਰਮਾਤਮਾ ਦੀ ਪ੍ਰਾਪਤੀ ਦਾ ਕੋਈ ਯਤਨ ਨਹੀਂ ਹੋ ਸਕਦਾ। ਭਾਵੇਂ ਅਸੀਂ ਕਹਿ ਦਈਏ ਜੀ ਅਸੀਂ ਸੇਵਾ ਕਰੀਏ, ਸਿਮਰਨ ਕਰੀਏ, ਜਪ ਤਪ ਕਰੀਏ, ਕਰਮ ਕਰੀਏ, ਧਰਮ ਕਮਾਈਏ, ਇਹ ਸਾਰੇ ਕਰਮ ਕਰੀਏ ਰੱਬ ਦੀ ਪ੍ਰਾਪਤੀ ਦੇ ਲਈ, ਬਿਲਕੁਲ ਨਹੀਂ। ਰੱਬ ਦੀ ਪ੍ਰਾਪਤੀ ਦੇ ਲਈ ਕੋਈ ਕਰਮ ਨਹੀਂ, ਕੋਈ ਵੀ ਕਰਮ ਏਡਾ ਵੱਡਾ ਨਹੀਂ ਕਿ ਉਹ ਸਾਨੂੰ ਪਰਮਾਤਮਾ ਨਾਲ ਮਿਲਾ ਦੇ। ਪਰਮਾਤਮਾ ਦੇ ਮਿਲਾਪ ਦਾ ਜੇ ਕੋਈ ਕਰਮ ਹੈ ਤਾਂ ਉਹਦੀ ਕਿਰਪਾ ਹੀ ਹੈ। ਫਿਰ ਇਹ ਸਾਰੇ ਕਰਮ ਕਰਦੇ ਨੇ ਛੱਡ ਦੇਣੇ ਚਾਹੀਦੇ ਨੇ, ਨਹੀਂ ਕਰਨੇ ਚਾਹੀਦੇ? ਬਿਲਕੁਲ ਨਹੀਂ। ਇਹ ਸਾਰੇ ਜਿਹੜੇ ਕਰਮ ਨੇ ਨਾ, ਇਹ ਸਾਰੇ ਕਰਮ ਆਪਣੇ ਆਪੇ ਦੀ ਤਿਆਰੀ ਨੇ, ਆਪਣੇ ਲਈ ਨੇ ਕਿ ਮੈਂ ਆਪਣੇ ਆਪ ਨੂੰ ਉਸ ਰੂਪ ਵਿੱਚ ਰੱਖਾਂ, ਉਸ ਧਾਰਨਾ ਵਿੱਚ ਰੱਖਾਂ, ਉਸ ਨਿਰਮਲਤਾਈ ਵਿੱਚ ਰੱਖਾਂ ਕਿ ਜਦੋਂ ਮੇਰੇ ਮਾਲਕ ਦੀ ਮੇਰੇ ਤੇ ਨਜ਼ਰ ਪਏ ਤੇ ਉਹ ਮੈਨੂੰ ਪ੍ਰਵਾਨ ਕਰ ਲੈ। ਇਹਦਾ ਮਤਲਬ ਇਹ ਨਹੀਂ ਕਿ ਪਰਿਪੂਰਨ ਪਰਮਾਤਮਾ ਸ਼ਿੰਗਾਰੇ ਹੋਏ ਨੂੰ, ਸਵਾਰੇ ਹੋਏ ਨੂੰ ਪ੍ਰਵਾਨ ਕਰਦਾ ਹੈ। ਪਰ ਹਰ ਇਨਸਾਨ, ਅਸੀਂ ਦੇਖਦੇ ਹਾਂ ਜਦੋਂ ਵੀ ਕੋਈ ਇਨਸਾਨ ਕਿਤੇ ਜਾਂਦਾ ਹੈ ਜਾਂ ਕੁਝ ਵੀ ਕਰਦਾ, ਉਹਦੇ ਅੰਦਰ ਇਹ ਭਾਵਨਾ ਹੁੰਦੀ ਹੈ ਕਿ ਮੈਂ ਕਿਤੇ ਜਾਣਾ ਹੈ, ਕਿਸੇ ਨੂੰ ਦੇਖਣਾ ਹੈ, ਕਿਸੇ ਨੇ ਮੈਨੂੰ ਵੇਖਣਾ, ਮੈਂ ਇਸ ਤਰ੍ਹਾਂ ਤਿਆਰ ਹੋਵਾਂ, ਸੁੰਦਰ ਹੋਵਾਂ, ਵਧੀਆ ਹੋਵਾਂ ਕਿ ਜੇ ਉਹ ਮੈਨੂੰ ਪ੍ਰਵਾਨ ਕਰ ਲਏ, ਉਹਦੀ ਨਜ਼ਰ ਮੇਰੇ ਤੇ ਪੈ ਜਾਏ ਤਾਂ ਮੈਂ ਉਹਦੇ ਘਰ ਵਿੱਚ ਉਹਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਵਾਂ। ਇਸ ਕਰਕੇ ਆਪਣੇ ਆਪ ਨੂੰ ਸਵਾਰਨਾ, ਆਪਣੇ ਆਪ ਨੂੰ ਸ਼ਿੰਗਾਰਨਾ ਸਾਡੀ ਆਪਣੀ ਸੰਤੁਸ਼ਟੀ ਹੈ। ਪਰਿਪੂਰਨ ਪਰਮਾਤਮਾ ਪਰਮੇਸ਼ਵਰ ਦੀ ਪ੍ਰਾਪਤੀ ਦੇ ਲਈ ਗੁਰਦੇਵ ਜੀ ਕਹਿੰਦੇ ਤੇਰਾ ਸਵਰਨਾ ਕੀ ਹੈ, ਇਹ ਧਰਮ ਦੇ ਕਰਮ ਕਰਨੇ। ਤੇਰਾ ਸਵਰਨਾ ਕੀ ਹੈ, ਨੇਕ ਕਰਮ ਕਰਨੇ, ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨਾ। ਇਹ ਚੀਜ਼ਾਂ ਤੈਨੂੰ ਤਿਆਰ ਕਰਨਗੀਆਂ, ਤੇਰੇ ਅੰਦਰ ਉਹ ਗੁਣ ਪੈਦਾ ਹੋਣਗੇ ਜਿਨ੍ਹਾਂ ਰਾਹੀਂ ਤੇਰੇ ਅੰਦਰ ਉਸ ਪਰਮਾਤਮਾ ਦੇ ਨੂੰ ਮਿਲਣ ਦੀ ਤਾਂਘ ਜਾਗੇਗੀ। ਫਿਰ ਇੱਕ ਦਿਨ ਉਹ ਸਮਾਂ ਆਏਗਾ ਕਿ ਵਾਹਿਗੁਰੂ ਆਪ ਤੈਨੂੰ ਆਪਣਾ ਆਪਾ ਦੇ ਦੇਗਾ। ਆਪੇ ਮਿਲੈ, ਆਪੇ ਮਿਲੈ ਮਿਲਾਏ, ਉਹਨੇ ਆਪ ਮਿਲਣਾ ਹੈ ਆ ਕੇ, ਪਰ ਤੈਨੂੰ ਆਪਣੀ ਤਿਆਰੀ ਸਦਾ ਰੱਖਣੀ ਪਏਗੀ, ਤੂੰ ਸਦਾ ਤਿਆਰ ਰਹਿਣਾ ਹੈ। ਤਿਸ ਕੀ ਕੀਮਤ ਨਾ ਪਵੈ, ਕਹਿਣਾ ਕਿਛੂ ਨਾ ਜਾਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਮਤ ਨਹੀਂ ਕੋਈ ਪਾ ਸਕਦਾ। ਕੀਮਤ ਦਾ ਅਰਥ ਇੱਥੇ ਧਨ ਪਦਾਰਥ ਕਰਕੇ ਕਹਿ ਲਈਏ, ਸ਼ਬਦਾਂ ਕਰਕੇ ਕਹਿ ਲਈਏ, ਕਿਸੇ ਵੀ ਰੂਪ ਵਿੱਚ ਪਰਮਾਤਮਾ ਦੀ ਕੀਮਤ ਨਹੀਂ ਪਾਈ ਜਾ ਸਕਦੀ। ਨਾ ਉਹਨੂੰ ਧਨ ਦੁਆਰਾ, ਨਾ ਉਹਨੂੰ ਸ਼ਬਦਾਂ ਦੁਆਰਾ, ਕਿਸੇ ਤਰ੍ਹਾਂ ਵੀ ਉਹਨੂੰ ਬੰਨਿਆ ਨਹੀਂ ਜਾ ਸਕਦਾ ਕਿਸੇ ਰੂਪ ਵਿੱਚ। ਦਤਾਰ ਜੀ ਕਹਿੰਦੇ ਤਿਸ ਕੀ ਕੀਮਤ ਨਾ ਪਵੇ, ਉਹ ਕੀਮਤ ਤੋਂ ਬਾਹਰਾ ਹੈ, ਉਹ ਕੀਮਤਾਂ ਤੋਂ ਬਹੁਤ ਉੱਪਰ ਹੈ, ਉਸ ਨੂੰ ਕੋਈ ਨਹੀਂ ਜਾਣ ਸਕਦਾ, ਕੋਈ ਨਹੀਂ ਮਾਣ ਸਕਦਾ। ਕਹਿਣਾ ਕਿਛੂ ਨਾ ਜਾਏ, ਨਾ ਹੀ ਕਿਹਾ ਜਾ ਸਕਦਾ। ਕਹਿ ਕਹਿ ਕੇ, ਕੱਥ ਕੱਥ ਕੇ ਵੀ ਲੋਕ ਹਾਰ ਜਾਂਦੇ ਨੇ, ਥੱਕ ਜਾਂਦੇ ਨੇ, ਪਰ ਕਥਨਾ ਨਾ ਉਹਨੂੰ ਕਥਿਆ ਨਹੀਂ ਜਾ ਸਕਦਾ। ਕੱਥ ਕੱਥ ਕਥੀ ਕੋਟੀ ਕੋਟ ਕੋਟ, ਕਹਿੰਦੇ ਕੱਥ ਕੱਥ ਕੇ ਕਰੋੜਾਂ ਵਾਰੀ ਕਰੋੜਾਂ ਵਾਰੀ ਵੀ ਦੇਖ ਲਈਏ, ਪਰ ਉਹ ਸਾਰੇ ਕਥਨ ਤੋਂ ਬਾਅਦ ਵੀ ਇਹ ਕਹਿਣਾ ਪਏਗਾ ਵੀ ਉਹ ਅਕਥ ਹੈ, ਉਹ ਅਗੰਮ ਹੈ, ਅਗੋਚਰ ਹੈ, ਉਹਨੂੰ ਭਾ ਮਾਣਿਆ ਨਹੀਂ ਜਾ ਸਕਦਾ, ਕਥਿਆ ਨਹੀਂ ਜਾ ਸਕਦਾ। ਤਿਸ ਕੀ ਕੀਮਤ ਨਾ ਪਵੈ, ਕਹਿਣਾ ਕਿਛੂ ਨਾ ਜਾਏ। ਹਉ ਬਲਿਹਾਰੀ ਗੁਰੇ ਆਪਣੇ, ਜਿਨ ਸੱਚੀ ਬੂਝ ਦਿੱਤੀ ਬੁਝਾਏ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰੇ ਜਾਵਾਂ। ਹਾਂ, ਮੈਂ ਬਲਿਹਾਰੀ ਆਪਣੇ ਗੁਰੂ ਤੋਂ ਵਾਰਨੇ ਜਾਣ, ਆਪਣਾ ਆਪਾ ਵਾਰਦਾ। ਗੁਰ ਆਪਣੇ, ਆਪਣੇ ਗੁਰੂ ਤੋਂ, ਕਿਹੜੇ ਗੁਰੂ ਤੋਂ? ਜਿਨ ਜਿਸ ਨੇ ਸੱਚੀ ਬੂਝ ਦਿੱਤੀ ਬੁਝਾਏ, ਜਿਹਨੇ ਸੱਚੀ ਬੁੱਝ ਦੇ ਸਮਝ ਦੇ ਦਿੱਤੀ। ਸੱਚੀ ਸਮਝ ਕੀ ਹੈ? ਕਿ ਗੁਣ ਕਹਿ ਗੁਣੀ ਸਮਾਵਣਿਆ। ਸੱਚੀ ਸੋਝੀ ਕੀ ਦਿੱਤੀ? ਸੱਚੀ ਮਤ ਕੀ ਦਿੱਤੀ? ਵੀ ਉਹਨੂੰ ਪਾਣਾ ਤੇ ਗੁਣ ਧਾਰਨ ਕਰਨੇ ਪੈਣੇ ਨੇ, ਗੁਣ ਰੂਪ ਹੋਣਾ ਪੈਣਾ, ਕੀਰਤੀ ਕਰਨੀ ਪੈਣੀ ਹੈ। ਸੱਚੀ ਬੂਝ ਦਿੱਤੀ ਬੁਝਾਏ, ਉਹਨੇ ਇਹ ਬੂਝ ਬੁਝਾ ਦਿੱਤੀ, ਸਮਝਾ ਦਿੱਤੀ, ਦੱਸ ਦਿੱਤੀ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਬਹੁਤ ਵੱਡਾ ਦਾਤਾਰ ਹੈ, ਅਤ ਉੱਚਾ ਹੈ, ਹੇ ਭਾਈ ਉਹਦਾ ਮਰਤਬਾ ਵੀ ਬਹੁਤ ਵੱਡਾ ਹੈ, ਪਰ ਉਹਦੀ ਪ੍ਰਾਪਤੀ ਉਹਨੂੰ ਮੰਨਣਾ ਗੁਰੂ ਕਿਰਪਾ ਦੁਆਰਾ, ਗੁਰੂ ਸ਼ਬਦ ਦੁਆਰਾ ਹੀ ਜਾਣਿਆ ਜਾ ਸਕਦਾ ਹੈ। ਉਹ ਬਹੁਤ ਵੱਡਾ ਹੈ। ਜੇ ਤੂੰ ਬਹੁਤ ਵੱਡਾ ਕੋਈ ਰਾਜਾ ਵੇਖੇ
ਚੱਕਰਵਰਤੀ ਰਾਜਾ ਦਤਾਰ ਜੀ ਕਹਿੰਦੇ ਕਹਿ ਵੀ ਇਸ ਰਾਜੇ ਜਿੱਡਾ ਹੋਏਗਾ। ਜੇ ਕੋਈ ਬਹੁਤ ਵੱਡਾ ਭੂਮੀਆਂ ਵੇਖੇ ਤੂੰ ਕਹਿ ਇਸ ਭੂਮੀ, ਕਿਉਂਕਿ ਜੋ ਵੀ ਸਾਨੂੰ ਸ਼ਿਖਰ ਦਾ ਲੱਗਦਾ ਨਾ ਅਸੀਂ ਉਹਦੇ ਨਾਲ ਹੀ ਕਿਸੇ ਮਹਾਨ ਚੀਜ਼ ਨੂੰ ਉਪਮਾ ਦੇ ਦਿੰਦੇ ਹਾਂ। ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਦੀ ਤੁਲਨਾ ਵੀ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਉਹ ਅਤੁੱਲ ਹੈ, ਤੁਲ ਦਾ ਅਰਥ ਇਹ ਵੀ ਹੈ ਕਿ ਉਹਨੂੰ ਤੁਲਿਆ ਨਹੀਂ ਜਾ ਸਕਦਾ, ਪਰ ਅਤੁੱਲ ਦਾ ਅਰਥ ਇਹ ਵੀ ਹੈ ਵੀ ਉਹਦੀ ਤੁਲਨਾ ਵੀ ਅਸੀਂ ਕਿਸੇ ਨਾਲ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਨਾਲ। ਜਿਵੇਂ ਦੋ ਵਸਤੂਆਂ ਵਿੱਚ ਇੱਕ ਸਮਾਨ ਗੁਣ ਹੋਵੇ ਤੇ ਅਸੀਂ ਤੁਲਨਾ ਕਰ ਦਿੰਦੇ ਹਾਂ ਵੀ ਇਹ ਚੀਜ਼ ਇਹਦੇ ਵਰਗੀ ਲੱਗਦੀ ਹੈ, ਕਿਉਂ? ਕਿਉਂਕਿ ਉਹਦੇ ਵਿੱਚ ਇੱਕ ਸਮਾਨ ਗੁਣ ਹੋ ਗਿਆ। ਪਰ ਗੁਰਦੇਵ ਜੀ ਕਹਿੰਦੇ ਉਹਦੀ ਤਾਂ ਤੁਲਨਾ ਕਿਸੇ ਵਿੱਚ ਕੋਈ ਸਮਾਨਤਾ ਨਹੀਂ, ਉਸ ਵਾਹਿਗੁਰੂ ਦੀ ਪ੍ਰਤੀ ਕਿਸੇ ਦੀ ਕੀ ਸਮਾਨਤਾ? ਗੁਰੂ ਦੇ ਨਾਲ ਕਿਸੇ ਦੀ ਤੁਲਨਾ ਕੀਤੀ ਜਾਂਦੀ ਹੈ? ਬਾਣੀ ਵਿੱਚ ਵੀ ਕੀਤੀ ਗਈ ਹੈ ਗੁਰੂ ਸ਼ਬਦ ਦੀ, ਗੁਰੂ ਚਰਨਾਂ ਦੀ। ਪਰ ਕਿਤੇ ਮਹਾਂਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਇੱਕ ਕਵਿਤਾ ਆਉਂਦਾ ਹੈ, ਉਹਨਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਤੁਲਨਾ ਦੀ ਗੱਲ ਕੀਤੀ। ਕੋ ਕਵ ਉਪਮਾ ਸੋ ਦੇਤ ਪਾਰ ਜਾਤ ਪਗ, ਕੋ ਕਹਿ ਗੁਰ ਪਗ ਚਰਨ ਕਮਲ ਹੈ। ਕਹਿੰਦੇ ਕੋਈ ਕਵੀ ਕੋ ਕਵ ਉਪਮਾ ਸੋ ਦੇਤ ਪਾਰ ਜਾਤ ਪਗ, ਪਾਰ ਜਾਤ ਕਹਿੰਦੇ ਰੁੱਖ। ਕਹਿੰਦੇ ਕਈ ਕਵੀ ਜਿਹੜੇ ਨੇ ਭਾਵਨਾ ਵਿੱਚ ਸ਼ਰਧਾ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਤੁਲਨਾ ਦਿੰਦੇ ਨੇ ਪਾਰ ਜਾਤ ਰੁੱਖ ਨਾਲ। ਕੋ ਕਹਿ ਗੁਰ ਪਗ ਕਮਲ ਅਮਲ ਹੈ, ਕੋਈ ਕਹਿੰਦੇ ਨੇ ਵੀ ਨਹੀਂ ਗੁਰੂ ਸਾਹਿਬ ਜੀ ਦੇ ਜਿਹੜੇ ਪਗ ਨੇ ਨਾ, ਚਰਨ ਨੇ ਨਾ, ਉਹ ਕਮਲ ਵਰਗੇ ਨੇ, ਅਮਲ ਮਲ ਤੋਂ ਰਹਿਤ ਨੇ, ਵੀ ਕਮਲ ਚਿੱਕੜ ਵਿੱਚ ਹੁੰਦਾ ਪਰ ਉਹਦੀਆਂ ਪੰਖੜੀਆਂ ਉੱਪਰ ਹੁੰਦੀਆਂ। ਕਹਿੰਦੇ ਕੋਈ ਕਹਿੰਦਾ ਹੈ ਵੀ ਪਾਰ ਜਾਤ ਰੁੱਖ ਹੈ ਕਿਉਂਕਿ ਪਾਰ ਜਾਤ ਰੁੱਖ ਕਾਮਨਾ ਪੂਰੀਆਂ ਕਰਦਾ, ਕਲਪ ਰੁੱਖ ਹੈ, ਕਮਲ ਰੁੱਖ ਜਿਹੜਾ ਕਮਲ ਦਾ ਫੁੱਲ ਹੈ ਜਿਹੜਾ ਉਹ ਸੁਗੰਧੀ ਦਿੰਦਾ, ਕੋਮਲ ਹੁੰਦਾ, ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਕੋਮਲ ਵੇਖ ਕੇ ਕਹਿ ਦਿੱਤਾ ਵੀ ਚਰਨ ਜਿਹੜੇ ਨੇ ਕਮਲ ਵਰਗੇ ਨੇ। ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ, ਇਸ ਕਰਕੇ ਪਾਰ ਜਾਤ ਰੁੱਖ ਕਹਿ ਦਿੱਤਾ। ਪਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੇ ਪਿਆਰੇ ਬਚਨ ਕੀਤੇ, ਹਾਲਾਂਕਿ ਬਹੁਤ ਥਾਵਾਂ ਤੇ ਉਹਨਾਂ ਵੀ ਉਦਾਹਰਨਾਂ ਵਰਤੀਆਂ, ਪਰ ਕਿਤੇ ਐਸੀ ਉਡਾਰੀ ਮਾਰੀ ਕਲਪਨਾ ਦੀ। ਕਹਿੰਦੇ ਭਲੇ ਲੋਕੋ, ਪਾਰ ਜਾਤ ਕਾਮਨਾ ਪੂਰੀਆਂ ਕਰਦਾ ਹੈ, ਕਮਲ ਰੁੱਖ ਜਿਹੜਾ ਹੈ ਉਹਦੇ ਕਮਲ ਦਾ ਫੁੱਲ ਜਿਹੜਾ ਹੈ ਉਹ ਕੋਮਲ ਹੈ, ਪਰ ਇਹਨਾਂ ਵਿੱਚ ਫਿਰ ਵੀ ਕਮੀਆਂ ਨੇ। ਕਹਿੰਦੇ ਕਮੀਆਂ ਕੀ ਨੇ? ਕਹਿੰਦੇ ਪਾਰ ਜਾਤ ਰੁੱਖ ਕਲਪਨਾ ਪੂਰੀਆਂ ਕਰਦਾ ਮਨ ਦੀਆਂ, ਪਰ ਉਹ ਮੁਕਤੀ ਦਾ ਦਾਤਾ ਨਹੀਂ, ਉਹ ਮੁਕਤੀ ਨਹੀਂ ਦੇ ਸਕਦਾ। ਮੰਗ ਜੋ ਮਰਜ਼ੀ ਬਾਕੀ ਲਓ, ਉਹ ਸਾਰਾ ਕੁਝ ਕਹਿੰਦੇ ਦੇ ਦੇਗਾ। ਕਮਲ ਜਿਹੜਾ ਹੈ ਉਹ ਸਵੇਰ ਦੇ ਵੇਲੇ ਸੂਰਜ ਚੜਿਆ ਹੋਵੇ ਤੇ ਖਿੜ ਜਾਂਦਾ, ਰਾਤ ਵੇਲੇ ਉਹ ਮੁਰਝਾ ਜਾਂਦਾ। ਕਹਿੰਦੇ ਨਹੀਂ, ਇਹ ਜੜ ਰੂਪ ਨੇ, ਗੁਰੂ ਸਾਹਿਬ ਜੀ ਦੇ ਚਰਨ ਜਿਹੜੇ ਨੇ ਉਹ ਤਾਂ ਸਹਿਚੇਤਨ ਹਨ, ਚੇਤਨ ਰੂਪ ਹਨ, ਜੀਵਨ ਦੇਣ ਵਾਲੇ ਹਨ, ਤੇ ਉਹ ਮੁਕਤੀ ਦੇ ਦਾਤੇ ਹਨ। ਇਸ ਕਰਕੇ ਕਹਿੰਦੇ ਜੇ ਕੋਈ ਮੈਨੂੰ ਕਹੇ ਕਿ ਗੁਰੂ ਦੇ ਚਰਨਾਂ ਦੀ ਉਪਮਾ ਤੁਲਨਾ ਕਿਹਦੇ ਨਾਲ ਕਰੇਗਾ, ਮਾਂ ਕਵੀ ਜੀ ਕਹਿੰਦੇ ਮੇਰੇ ਕੋਲ ਕੋਈ ਤੁਲਨਾ ਦੀ ਹੋਰ ਵਸਤੂ ਨਹੀਂ, ਮੈਂ ਤੇ ਕਵੀ ਇਹ ਹੀ ਕਹਾਂਗਾ ਵੀ ਗੁਰੂ ਦੇ ਚਰਨ ਗੁਰੂ ਦੇ ਚਰਨ ਵਰਗੇ ਨੇ, ਉਹਨਾਂ ਦੀ ਤੁਲਨਾ ਨਹੀਂ ਕਿਸੇ ਨਾਲ ਹੋ ਸਕਦੀ। ਇਸ ਕਰਕੇ ਦਾਤਾਰ ਜੀ ਦੀ ਬਾਣੀ ਵਿੱਚ ਗੁਰੂ ਸਾਹਿਬ ਕਿਰਪਾ ਕਰਦੇ, ਤਿਸ ਕੀ ਕੀਮਤ ਨਾ ਪਵੇ ਕਹਿਣਾ ਕਿਛੂ ਨਾ ਜਾਏ, ਹਉਂ ਬਲਿਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ ਬੁਝਾਏ। ਇਹ ਸੱਚੀ ਸੋਝੀ ਦੇ ਦਿੱਤੀ, ਮਤ ਦੇ ਦਿੱਤੀ, ਜਗਤ ਮੁੱਸੈ ਅੰਮ੍ਰਿਤ ਲੁੱਟੀ ਹੈ ਮਨਮੁਖ ਬੂਝ ਨਾ ਪਾਏ। ਪਰ ਜਿਹੜੇ ਮਨਮੁਖ ਨੇ ਗੁਰਮੁਖ ਨਹੀਂ ਬਣਦੇ, ਗੁਰੂ ਦੁਆਰਾ ਨਹੀਂ ਤੁਰ ਆਪਣਾ ਜੀਵਨ ਤੋਰਦੇ, ਦਾਤਾ ਜੀ ਕਹਿੰਦੇ ਉਹ ਜਗਤ ਵਿੱਚ ਮੁੱਸੈ, ਮੁੱਸੈ ਦਾ ਅਰਥ ਹੁੰਦਾ ਲੁੱਟਿਆ ਜਾਣਾ। ਜਿਵੇਂ ਕਿਸੇ ਦੇ ਘਰ ਨੂੰ ਸੁੱਤੇ ਹੋਏ ਦੇ ਘਰ ਨੂੰ ਚੋਰ ਲੁੱਟ ਲੈਂਦਾ ਹੈ, ਜੇ ਕਿਸੇ ਮਦਹੋਸ਼ ਨੂੰ ਠੱਗ ਲੁੱਟ ਲੈਂਦਾ, ਚੁਰਾ ਲੈਂਦਾ ਉਹਨੂੰ, ਕਹਿੰਦੇ ਇਸੇ ਤਰ੍ਹਾਂ ਅਗਿਆਨਤਾ ਦੀ ਹੰਗਤਾ ਦੀ ਨੀਂਦ ਵਿੱਚ ਸੁੱਤੇ ਹੋਏ ਸਾਰੇ ਸੰਸਾਰ ਦੇ ਅੰਦਰੋਂ ਅੰਮ੍ਰਿਤ ਲੁੱਟਿਆ ਹਿਰਦੇ ਰੂਪੀ ਘੱਟ ਵਿੱਚੋਂ, ਗੁਰੂ ਦੀ ਬਖਸ਼ਿਸ਼ ਦਾ, ਪ੍ਰਭੂ ਦੇ ਨਾਮ ਦਾ, ਪ੍ਰਭੂ ਦੀ ਕਿਰਪਾ ਦਾ ਅੰਮ੍ਰਿਤ ਲੁੱਟਿਆ ਜਾ ਰਿਹਾ, ਹਿਰਦੇ ਦੇ ਵਿੱਚੋਂ ਖੇੜਾ ਲੁੱਟਿਆ ਜਾ ਰਿਹਾ, ਹਿਰਦੇ ਦੇ ਵਿੱਚੋਂ ਸੱਚ ਦਾ ਆਨੰਦ ਲੁੱਟਿਆ ਜਾ ਰਿਹਾ ਹੈ, ਮਨਮੁਖ ਬੂਝ ਨਾ ਪਾਏ। ਤੇ ਵੱਡੀ ਤ੍ਰਾਸਦੀ ਦੀ ਗੱਲ ਇਹ ਹੈ ਕਿ ਫਿਰ ਵੀ ਸਮਝਿਆ ਨਹੀਂ ਜਾਂਦਾ, ਇਹ ਪਤਾ ਹੀ ਨਹੀਂ ਲੱਗਦਾ। ਇਸ ਤਰ੍ਹਾਂ ਇਹਦੇ ਘਰ ਦੀ ਚੋਰੀ ਹੋ ਰਹੀ ਹੈ, ਸੰਨ ਲੱਗੀ ਹੋਈ ਹੈ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਦਿਨ ਪ੍ਰਤੀ ਦਿਨ ਜਿਹੜਾ ਹੈ ਖੋਖਲਾ ਹੁੰਦਾ ਜਾਂਦਾ, ਇਹਦੇ ਜੀਵਨ ਦੀ ਲੱਜ ਟੁੱਟ ਰਹੀ ਹੈ, ਪਰ ਨਾਲ ਇਹਨੂੰ ਐਸਾ ਰਸ ਦੇ ਦਿੱਤਾ ਹੈ ਕਿ ਇਹ ਰਸ ਵਿੱਚ ਮਸਤ ਹੈ, ਇਹਨੂੰ ਪਤਾ ਹੀ ਨਹੀਂ ਵੀ ਜੀਵਨ ਬਰਬਾਦ ਹੋ ਰਿਹਾ। ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿਣਾ, ਆਨ ਦਿਨ ਮੂਸਾ ਲਾਜ ਟਕਾਈ, ਗਿਰਤ ਕੂਪ ਮੈਂ ਖਾਹੇ ਮਿਠਾਈ, ਸੋਚਤ ਸਾਚਤ ਰਹਿਣ ਬਿਹਾਨੀ। ਕਹਿਣ ਲੱਗੇ ਸਾਰੀ ਰਾਤ ਦਿਨ ਸੋਚਦਿਆਂ ਸਾਚਦਿਆਂ ਬਤੀਤ ਹੋ ਜਾਂਦਾ, ਅਨਿਕ ਰੰਗ ਮਾਇਆ ਕੇ ਚਿਤਵਤ,
ਕਬੂ ਨਾ ਸਿਮਰੈ ਸਾਰੰਗ ਪਾਣੀ। ਕਹਿੰਦੇ ਮਾਇਆ ਦੇ ਰੰਗਾਂ ਨੂੰ ਚਿਤਵਦਾ ਹੈ ਪਰ ਇਹ ਜਾਣਦਾ ਹੀ ਨਹੀਂ ਵੀ ਇਹਦੀ ਕਾਲ ਰੂਪੀ ਮੁੱਸਾ ਚੂਹਾ ਜਿਹੜਾ ਹੈ ਲੱਜ ਟੁੱਕਦਾ ਪਿਆ ਕਿਉਂਕਿ ਇਹਨੂੰ ਮਾਇਆ ਦਾ ਕੈਸਾ ਰਸ ਲੱਗਾ ਹੋਇਆ ਇਹਨੂੰ ਲੱਗਦਾ ਵੀ ਇਹ ਜੀਵਨ ਹੈ ਇਹ ਜੀਵਨ ਹੈ ਅਸਲ ਜੀਵਨ ਜਿਹੜਾ ਹੈ ਉਹ ਟੁੱਕਿਆ ਜਾ ਰਿਹਾ ਮਿਟ ਰਿਹਾ ਹੈ। ਜਗਤ ਮੁੱਸੈ ਅੰਮ੍ਰਿਤ ਲੁੱਟਿਆ ਮਨਮੁਖ ਬੂਝ ਨਾ ਪਾਏ ਵਿਣ ਨਾਵੈ ਨਾਲ ਨਾ ਚੱਲ ਸੀ ਜਾਸੀ ਜਨਮ ਗਵਾਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਿਨਾਂ ਕੀਰਤੀ ਤੋਂ ਬਿਨਾਂ ਸ਼ੁਭ ਗੁਣਾਂ ਤੋਂ ਬਿਨਾਂ ਨਾਲ ਨਾ ਚੱਲ ਸੀ ਕੁਝ ਵੀ ਨਾਲ ਨਹੀਂ ਜਾਣਾ ਜਾਸੀ ਜਨਮ ਗਵਾਏ। ਜੋ ਮਰਜ਼ੀ ਹੈ ਇਸ ਜਨਮ ਵਿੱਚ ਸਾਡੇ ਕੋਲ ਪਦਾਰਥ ਜਿੰਨੇ ਮਰਜ਼ੀ ਨੇ ਪਰ ਜੇ ਗੁਣ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਜਨਮ ਗਵਾਚ ਜਾਣਾ। ਇਸ ਤਰ੍ਹਾਂ ਜਿਵੇਂ ਮਨੁੱਖ ਜੁਆਰੀ ਦੀ ਤਰ੍ਹਾਂ ਹੈ ਭਾਵੇਂ ਉਹਦੇ ਕੋਲ ਸਾਰਾ ਕੁਝ ਇਕੱਠਾ ਕੀਤਾ ਹੋਏ ਪਰ ਇੱਕੋ ਬਾਜੀ ਵਿੱਚ ਸਾਰਾ ਕੁਝ ਲਟਾ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਮੌਤ ਆਉਂਦੀ ਐਸੀ ਬਾਜੀ ਖੇਡਦੀ ਹੈ ਚਲੇ ਜੁਆਰੀ ਦੋਏ ਕਰ ਝਾੜ। ਜਿਵੇਂ ਜੁਆਰ ਖਾਨੇ ਚੋਂ ਜੁਆਰੀ ਹੱਥ ਝਾੜ ਕੇ ਨਿਕਲਦਾ ਹੈ ਜੂਏ ਖਾਨੇ ਵਿੱਚ ਬੈਠਾ ਭਾਵੇਂ ਉਹ ਕਿੰਨਾ ਵੀ ਮਾਲ ਜਿੱਤ ਲਏ ਪਰ ਉਹਨੂੰ ਜਾਣ ਲੱਗਿਆ ਹਾਰ ਕੇ ਜਾਣਾ ਜੂਏ ਖਾਨੇ ਚੋਂ। ਇਹ ਖੇਡ ਹੀ ਐਸੀ ਹੈ। ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਸੰਸਾਰ ਇੱਕ ਜੂਆ ਖਾਨਾ। ਇੱਥੇ ਜਿੰਨਾ ਮਰਜ਼ੀ ਤੂੰ ਆਪਣਾ ਆਪਾ ਇਕੱਠਾ ਕਰ ਲੈ ਮਾਲ ਅਸਬਾਬ ਪਰ ਜਦੋਂ ਉਹਨੇ ਬਾਜੀ ਖੇਡੀ ਤੇਰੇ ਹੱਥਾਂ ਵਿੱਚ ਕੁਝ ਨਹੀਂ ਆਉਣਾ ਖਾਲੀ ਹੱਥ ਹੀ ਜਾਣਾ ਪੈਣਾ। ਤਾਂ ਗੁਰੂ ਸਾਹਿਬ ਨੇ ਕਿਹਾ ਚਲੇ ਜੁਆਰੀ ਦੋਏ ਕਰ ਝਾੜ ਦੋਵੇਂ ਹੱਥ ਝਾੜ ਕੇ ਆਪਣਾ ਆਪਾ ਗਵਾ ਕੇ ਜਾਣਾ। ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਛ ਨਾ ਵਸਾਏ। ਪਰ ਕਹਿੰਦੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਗੁਰੂ ਮਤ ਜਿਨ੍ਹਾਂ ਲੈ ਲਈ ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਉਹਨਾਂ ਨੇ ਆਪਣਾ ਘਰ ਲੁੱਟਣ ਤੋਂ ਬਚਾ ਲਿਆ। ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚੋਂ ਸ਼ੁਭ ਗੁਣ ਲੁੱਟੇ ਨਹੀਂ ਗਏ ਉਹਨਾਂ ਨੂੰ ਗੁਰੂ ਨੇ ਕਿਰਪਾ ਕਰ ਦਿੱਤੀ ਦੂਤਾਂ ਕਾ ਕਿਛ ਨਾ ਵਸਾਏ। ਜਿਹੜੇ ਦੂਤ ਜਿਨ੍ਹਾਂ ਬਾਬਤ ਗੁਰੂ ਸਾਹਿਬ ਜੀ ਨੇ ਬਾਬਾ ਕਬੀਰ ਜੀ ਨੇ ਕਹਿਣਾ ਹਰ ਕੇ ਲੋਗਾ ਮੁਕੋ ਨੀਤ ਦੱਸੈ ਪਟਵਾਰੀ ਕਿ ਹੇ ਵਾਹਿਗੁਰੂ ਇਹ ਪੰਚ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰੈ ਲੁੱਟੈ ਨੀਤ ਨਿਤ ਕਿਸ ਆਗੈ ਕਰੀ ਪੁਕਾਰ ਜਨਾ। ਕਹਿੰਦੇ ਲੁੱਟਦੇ ਨੇ ਉਹਨਾਂ ਨੂੰ ਜਿਹੜੇ ਮਦਹੋਸ਼ ਨੇ ਸੁੱਤੇ ਪਏ ਨੇ ਪਰ ਜਿਹੜੇ ਜਾਗਦੇ ਹੋਏ ਨੇ ਜਾਗਦੇ ਹੋਏ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਦੂਤਾਂ ਦਾ ਕੁਝ ਵੀ ਪੇਸ਼ ਨਹੀਂ ਚੱਲਦੀ ਉਹ ਵਾਹਿਗੁਰੂ ਦੀ ਮਤ ਲੈ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਕਰ ਲੈਂਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਪਾਵਨ ਪਵਿੱਤਰ ਅੱਠਵੀਂ ਪੌੜੀ ਵਿੱਚ ਇਹ ਕਿਰਪਾ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਅਤੁੱਲ ਹੈ ਅਗੁਚਰ ਹੈ ਅਮਿਤ ਹੈ ਮਨ ਨਾਲ ਅਕਲਾਂ ਨਾਲ ਉਹਨੂੰ ਨਹੀਂ ਜਾਣਿਆ ਜਾ ਸਕਦਾ। ਗੁਰੂ ਦੁਆਰਾ ਦਿੱਤੇ ਸ਼ਬਦ ਨਾਲ ਗੁਣ ਕਹਿ ਕਹਿ ਕੇ ਗੁਣ ਵਿੱਚ ਉਹਨੂੰ ਸਮਾ ਕੇ ਉਹਦੇ ਭੇਦ ਉਹਦੇ ਪਿਆਰ ਨੂੰ ਮਾਣ ਕੇ ਜੀਵਨ ਸੁਖਮਈ ਆਨੰਦਮਈ ਬਣਦਾ। ਗੁਰੂ ਸਾਹਿਬ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਆਓ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਤਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਤੇ ਕੈਂਟਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਖਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਹ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸਕੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆਏ ਦੇਖਤੇ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਨੀ ਮਮ ਮਤ ਉੱਚੀ ਮਤ ਪਤ ਕਰਾਂ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਵੱਧ ਉੱਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੇ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦੇ ਦਰ ਘਰ ਦੇ ਸੇਵਕ ਸਰਦਾਰ ਹਰਮਨ ਸਿੰਘ ਗਿੱਲ ਮਹਾਰਾਜ ਜੀ ਸਮੂਹ ਪਰਿਵਾਰ ਵੱਲੋਂ ਅੱਜ ਗੁਰੂ ਘਰ ਵਾਸਤੇ ਪੀਜੇ ਦੀ ਲੰਗਰਾਂ ਦੀ ਸੇਵਾ ਕੀਤੀ ਕਿਰਪਾ ਕਰਨੀ ਮਹਾਰਾਜ ਜੀ ਪਰਿਵਾਰ ਦੀ ਸੇਵਾ ਥਾਂ ਪਾਉਣੀ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਪਰਿਵਾਰ ਨੇ ਪੀਜੇ ਦੀ ਸੇਵਾ ਕੀਤੀ ਹੈ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਫਲਤਾ ਦੀ ਦਾਤ ਬਖਸ਼ਿਸ਼ ਕਰਨੀ ਪਰਿਵਾਰ ਨੂੰ ਦੇਹ ਰੂਪਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਧਰਮਚੰਦ ਸਤੀਜਾ ਦੀ ਮਹਾਰਾਜ ਜੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ ਘਰ ਵਿੱਚ ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਭਾਈ ਸਰਭਾਈ ਸ਼ਬੇਕ ਸਿੰਘ ਜੀ ਪਰਿਵਾਰ ਵੱਲੋਂ ਮਹਾਰਾਜ ਜੀ ਵੱਡੇ ਵਡੇਰਿਆਂ ਦੀ ਯਾਦ ਵਿੱਚ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਵਿਛੜੀ ਆਤਮਾਵਾਂ ਨੂੰ ਮਹਾਰਾਜ ਜੀ ਸਦੀਵੀ ਕਾਲ ਵਾਸਤੇ ਪਵਿੱਤਰ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਘਰ ਵਿੱਚ ਪਰਿਵਾਰ ਵਿੱਚ ਮਹਾਰਾਜ ਜੀ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ ਬੱਚਿਆਂ ਨੂੰ ਪਰਿਵਾਰ ਨੂੰ ਦੇਹ ਰੂਪਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ
ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ, ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ। ਇਸ ਵੇਲੇ ਮਹਾਰਾਜ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਚਰਣਾਂ 'ਚ ਅਰਦਾਸ ਬੇਨਤੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿਨ੍ਹਾਂ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ।

तुमरी शरण तुम्हारी आसा, तुम ही सजन सुहेले राखो।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਮਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾ। ਨਿਤ ਨਿਤ ਜੀਅੜੇ ਸਮਾਨਿਅਨ, ਦੇਖੇਗਾ ਦੇਵਨ ਹਾਰ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ ਸਦਲੇ ਨਿਤ ਪਵਨ, ਸੱਦਣ ਹਾਰਾ ਸਿਮਰੇ ਨਾਨਕ ਸੇ ਦੇਹ ਅਮਨ। ਰਾਗ ਆਸਾ ਮਹਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ, ਰਾਹ ਵਿਚ ਵਿੱਚ ਅਸੀਂ ਘੜੀਆਂ ਫੈਰਾਂ, ਤਿੱਤੀ ਵਾਰੀ ਮਹਾਂ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇ। ਸਰਾਗ ਤਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਤੀ, ਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵ ਚਵਰੋ ਕਰੇ, ਸਗਲ ਬਨਦਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖਣਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜ ਤੇਰੀ ਰਾਹ। ਸਹਿਸ ਤਵ ਨੈਨ ਨਨਾ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੇ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਹਰ ਪਾਇਆ ਗੁਰ, ਪੂਰਵ ਲਿਖਤ ਲਿਖੇ ਗੁਰ ਪਾਇਆ ਗੁਰ ਮੰਡਲ ਮੰਡਾ ਹੈ। ਕਰ ਸਾਧੂ ਅਜਲੀ ਪਨ ਵੱਡਾ ਹੈ, ਕਰ ਡੰਡੋਤ ਪਨ ਵੱਡਾ ਹੈ ਰਹਾ। ਸਾਕਤ ਹਰ ਰਸ ਸਾਧ ਨਾ ਜਾਣਿਆ, ਪਿਨ ਅੰਤਰ ਹੋ ਮੈਂ ਕੰਡਾ ਹੈ। ਜਿਨ ਦੁਖ ਲੈ ਚੁਕੇ ਦੁਖ ਪਾਵੇ, ਜਮ ਕਾਲ ਸਹਿ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਅਮਰਨ ਭਉ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਾਹਾ, ਆ ਗਏ ਬਸੰਤ ਸਹੇਲਾ। ਔਧ ਕਟੈ ਦਿਨਸ ਰਹਿਣ ਆਰੇ, ਮਨ ਗੁਰ ਮਿਲਕਾ ਸਵਾਰੇ ਰਹਾਓ। ਇਹੋ ਸੰਸਾਰ ਕਾ ਸੰਸੇ ਮੈਂ ਕਰੋ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੇ ਇਹੋ ਰਸ ਅਕਰਕਦਾ। ਤਿਨ ਜਾਨੀ ਜਾਂ ਕੋ ਆਏ ਸੋਈ ਵੀ ਹਰ ਜੋ ਹਰ ਗੁਰ ਤੇ ਮਨੈ ਬਸੇਰਾ। ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਮੁਖ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਮੁਖ ਕਰ ਸੰਤਨ ਕੀ ਪੂਰੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁਖਨਤਾ ਸੁਖ ਰਾਸ ਤਾਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭਾ ਗੈ ਅਰਦਾਸ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਇ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਦਾਵੈ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਰ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ। ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ। ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ। ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ ਸਾਰੇ ਕਾਰਜ ਰਾਸ ਕਰਨੇ ਪਾਤਸ਼ਾਹ ਜੀਓ ਅੰਗ ਸੰਗ ਸਹਾਇਤਾ ਕਰਨੀ। ਚਾਰ ਪਹਿਰ ਦਿਨ ਆਪ ਜੀ ਦੇ ਪਾਣੀ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਪ ਜੀ ਆਪਣੇ ਪਾਣੀ ਵਿੱਚ ਬਤੀਤ ਕਰਾਉਣਾ। ਇਸ ਵੇਲੇ ਆਪ ਜੀ ਦਾ ਸੁੱਖ ਆਸਣ ਤਿਆਰ ਹੈ। ਆਪ ਆਪਣੇ ਆਸਣ ਤੇ ਬਿਰਾਜਮਾਨ ਹੋਵੋ। ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ। ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ। ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਲੂਰਾ ਸਾਧ ਸੰਗ ਇਹੋ ਮੈਂ ਸ਼ੁਰ ਹੈ। ਜੇ ਕੋ ਜਾਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮਨ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਤ ਹਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ। ਸਗਲ ਘਟਾ ਕਉ ਦੇਵ ਉਦਾਨ ਕਰਨ ਕਰਾਵਣ ਹਾਰ ਸੁਆਮੀ। ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ। ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਕਟ ਵਸੈ ਹਰ ਨਾਮ ਸਲੋਕ। ਨਿਰਗੁਣ ਯਾਰ ਗਿਆਨਿਆ ਸੁ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਜੀਤ ਰੱਖ ਨਾਨਕ ਨਿਭਹਿ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੇ। ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ। ਬਾਰ ਵਿਵਸਥਾ ਤੁਜੈ ਪਿਆਰੈ ਦੂਧ ਭਰ ਜੋਵਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਨ ਉਪ ਮੁਖਿ ਪਿਆਓ ਬੈਠ ਕਉ ਦੇਣ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਹੋ ਤਵ ਨਾਨਕ ਸੀਜੈ। ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਗ ਹਸੈ। ਜੇ ਪ੍ਰਸਾਦ ਪੀਵੈ ਸੀਤਰ ਜਲਾ ਸੁਖਦਾਈ ਪਵਨ ਪਾਵਕ ਮੁਲਾ। ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ। ਆਦ ਅੰਤ ਜੋ ਰੱਖਣ ਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਾਧ ਸਦਾ ਹਜੂਰੇ ਤਾ ਕੋ ਅੰਧਾ ਜਾਣਤ ਦੂਰੇ। ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਬਿਸਰੈ ਮੁਗਧ ਅਜਾਨ। ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ। ਜੋ ਛੜਨਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ ਕਰ ਤਪ ਪ੍ਰੀਤ ਪਸਮ ਸੰਗ ਹੋਏ। ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਪੇਖ ਅੰਤਰ ਮਲ ਮਾਇਆ ਛਪਛ ਨਾਹੇ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸ ਨਾਨ ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾ। ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸੁਮਾਤ। ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਊੜ ਨਿਭਾਵੈ। ਕਹ ਬੁਝ ਹਰਤ ਬੂਜੈ ਡੋਰਾ ਨਿਸਕਹੀਐ ਤਉ ਸਮਝੇ ਭੂਰਾ। ਕਹ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਕੁਮਰੀ ਕਿਰਪਾ ਤਰੈ। ਸੰਗ ਸਹਾਈ ਸੁਆਵੈ ਨ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੂਆ ਕੀ ਗ੍ਰਹਿ ਪੀਤਰ ਬਸੈ। ਆਨੰਦ ਕੀਲ ਮਾਇਆ ਰੰਗ ਰਸੈ ਦ੍ਰਿੜ ਕਰ ਮਨੈ ਮਨੈ ਪ੍ਰਤੀਤ ਕਾਲ ਨ ਆਵੈ। ਮੂੜੇ ਚੀਤ ਬੈਰ ਬਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾ ਲੋਭ ਤ੍ਰੋਹ। ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਘਨੇਰੇ। ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣੇ ਨਾਨਕ ਦਾ ਸਦਾ ਕੁਰਬਾਨੀ ਸਲੋਕ। ਦੇਨ ਹਾਲ ਪ੍ਰਭ ਛੋੜ ਕੈ ਲਾਗੈ ਆਨ ਸੁਆਏ। ਨਾਨਕ ਕਹੂ ਨਸੀ ਜਾਈ ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਏਕ ਵਸਤੂ ਕਾਰਨ ਬਿਖੋਟ ਗਵਾਵੈ। ਏਕ ਪੀਨ ਦੇ ਦਸ ਪੀ ਹਰ ਲੇ ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕਹੋ ਕੀਜੈ ਸਦ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ। ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ। ਆਪਣੀ ਅਮਾਨ ਕਛ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ। ਜਿਸ ਕੀ ਵਸਤ ਤਿਸ ਆਗੈ ਰੱਖੈ ਪ੍ਰਭ ਕੀ ਆਗਿਆ ਮਨ ਮਾਥੈ।
ਉਸਦੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਨਕ ਭਾਂਤ ਮਾਇਆ ਕੀ ਹੇਤ, ਸਰਪਰ ਹੋਵਤ ਜਨ ਅਨੇਤ, ਬਿਰਖ ਕੀ

भगत जना कै मन बिसराम। वाहिगुरु जी का खालसा, वाहिगुरु जी की फतेह।

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਵਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ

ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਥ ਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ

ਵਾਰ ਮੂਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰਨ ਆਇਆ ਵਈ ਤਾਂ ਬਾਤ ਨਾ ਪੁੱਛੈ ਕੇ ਕੀਤਾ ਅੰਦਰ ਕੀਟਕਾਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਉ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਾ ਲਾਹਨ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸ਼ਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾ ਵਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵ ਹੈ ਰਾਉ ਸੁਣਿਆ ਹੱਥ ਵੈ ਸਗਾਹੁ ਨਾਨਕ ਭਗਤਾ ਸਦਾ ਵਿਗਾਉ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਛੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੂਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ

ਤੇ ਹੀ ਥਾਹੂ। ਨਾਨਕ ਹੁਕਮੀ ਆਵਹ ਜਾਹੂ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਉ, ਸਤ ਸੁਹਾਨ ਸੁਦਾ ਮਨ ਚਾਉ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹੁ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ।

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਨ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਰ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਕਾੜਤ ਘੜੀਐ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਕਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਯੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਬਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜੇ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਐਹਰਨ ਮਤ ਵੇਦ ਹਥਿਆਰ ਪੌਖ ਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ

ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤਵ ਪ੍ਰਸਾਦ। ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਗ ਕੋ ਕਹਿ ਨ ਸਕਤ ਕੇਹੇ। ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹਿ ਜੈ, ਕੋਟ ਇੰਦ੍ਰ ਇੰਦ੍ਰਾਂ ਸਾਹੀ ਸਾਹਨ ਗੁਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਛੰਦ। ਨਮਸਤੁੰਗ ਅਕਾਲੇ, ਨਮਸਤੁੰਗ ਕਿਰਪਾਲੇ, ਨਮਸਤੁੰਗ ਰੂਪੇ, ਨਮਸਤੁੰਗ ਅਨੂਪੇ, ਨਮਸਤੁੰਗ ਭੇਖੇ, ਨਮਸਤੁੰਗ ਲੇਖੇ, ਨਮਸਤੁੰਗ ਕਾਏ, ਨਮਸਤੁੰਗ ਜਾਏ, ਨਮਸਤੁੰਗ ਗੰਜੇ, ਨਮਸਤੁੰਗ ਭੰਜੇ, ਨਮਸਤੁੰਗ ਨਾਮੇ, ਨਮਸਤੁੰਗ ਠਾਮੇ, ਨਮਸਤੁੰਗ ਕਰਮੰਗ, ਨਮਸਤੁੰਗ ਧਰਮੰਗ, ਨਮਸਤੁੰਗ ਨਾਮੰਗ, ਨਮਸਤੁੰਗ ਧਾਮੰਗ, ਨਮਸਤੁੰਗ ਜੀਤੇ, ਨਮਸਤੁੰਗ ਪੀਤੇ, ਨਮਸਤੁੰਗ ਬਾਹੇ, ਨਮਸਤੁੰਗ ਢਾਹੇ, ਨਮਸਤੁੰਗ ਨੀਲੇ, ਨਮਸਤੁੰਗ ਨਾਦੇ, ਨਮਸਤੁੰਗ ਛੇਦੇ, ਨਮਸਤੁੰਗ ਗਾਦੇ, ਨਮਸਤੁੰਗ ਗੰਜੇ, ਨਮਸਤੁੰਗ ਭੰਜੇ, ਨਮਸਤੁੰਗ ਉਦਾਰੇ, ਨਮਸਤੁੰਗ ਪਾਰੇ, ਨਮਸਤੁੰਗ ਸੁਏਕੈ, ਨਮਸਤੁੰਗ ਅਨੇਕੈ, ਨਮਸਤੁੰਗ ਭੂਤੇ, ਨਮਸਤੁੰਗ ਅਜੂਪੇ, ਨਮਸਤੁੰਗ ਨਿਰਕਰਮੇ, ਨਮਸਤੁੰਗ ਨਿਰਭਰਮੇ, ਨਮਸਤੁੰਗ ਨਿਰਦੇਸ਼ੇ, ਨਮਸਤੁੰਗ ਨਿਰਭੇਸੇ, ਨਮਸਤੁੰਗ ਨਿਰਨਾਮੇ, ਨਮਸਤੁੰਗ ਨਿਰਕਾਮੇ, ਨਮਸਤੁੰਗ ਨਿਰਦਾਤੇ, ਨਮਸਤੁੰਗ ਨਿਰਗਾਤੇ, ਨਮਸਤੁੰਗ ਨਿਰਦੂਤੇ, ਨਮਸਤੁੰਗ ਭੂਤੇ, ਨਮਸਤੁੰਗ ਲੋਕੇ, ਨਮਸਤੁੰਗ ਸੂਕੇ, ਨਮਸਤੁੰਗ ਨਿਰਤਾਪੇ, ਨਮਸਤੁੰਗ ਥਾਪੇ, ਨਮਸਤੁੰਗ ਤ੍ਰਿਮਾਨੇ, ਨਮਸਤੁੰਗ ਨਿਧਾਨੇ, ਨਮਸਤੁੰਗ ਗਾਹੇ, ਨਮਸਤੁੰਗ ਬਾਹੇ, ਨਮਸਤੁੰਗ ਤ੍ਰਿਵਰਗੇ, ਨਮਸਤੁੰਗ ਸਰਗੇ, ਨਮਸਤੁੰਗ ਪ੍ਰਭੋਗੇ, ਨਮਸਤੁੰਗ ਸੁਜੋਗੇ, ਨਮਸਤੁੰਗ ਰੰਗੇ, ਨਮਸਤੁੰਗ ਭੰਗੇ, ਨਮਸਤੁੰਗ ਗੰਮੇ, ਨਮਸਤਸਰੰਮੇ, ਨਮਸਤੁੰਗ ਜਲਾਸਰੇ, ਨਮਸਤੁੰਗ ਨਿਰਾਸਰੇ, ਨਮਸਤੁੰਗ ਜਾਤੇ, ਨਮਸਤੁੰਗ ਪਾਤੇ, ਨਮਸਤੁੰਗ ਮਜਬੇ, ਨਮਸਤਸਤ ਜਬੇ ਅਦੇਸ਼ੰਗ ਅਦੇਸ਼ੇ, ਨਮਸਤੁੰਗ ਭੇਸੇ, ਨਮਸਤੁੰਗ ਨਿਰਧਾਮੇ, ਨਮਸਤੁੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਤਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਸਮਸਤਸਤ ਦੇ ਨਮਸਤਸਤ ਦੇ ਵੈ, ਨਮਸਤੁੰਗ ਭੇ ਵੈ, ਨਮਸਤੁੰਗ ਜਨਮੇ, ਨਮਸਤੁੰਗ ਸੁਬਨਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤੁ ਦਿਆਲੇ, ਨਮਸਤੁੰਗ ਅਭਰਣੇ, ਨਮਸਤੁੰਗ ਅਮਰਣੇ, ਨਮਸਤੁੰਗ ਜਿਰਾਰੰਗ, ਨਮਸਤੁੰਗ ਕਿਰਤਾਰੰਗ, ਨਮੋ ਸਰਬਧੰਦੇ, ਨਮੋ ਸਤਬੰਦੇ, ਨਮਸਤੁੰਗ ਨਿਰਸਾਕੇ, ਨਮਸਤੁੰਗ ਨਿਰਵਾਕੇ, ਨਮਸਤੁੰਗ ਰਹੀਮੇ, ਨਮਸਤੁੰਗ ਕਰੀਮੇ, ਨਮਸਤੁੰਗ ਅਨੰਤੇ, ਨਮਸਤੁੰਗ ਮਹੰਤੇ, ਨਮਸਤਸਤਰਾਗੇ, ਨਮਸਤੁੰਗ ਸੁਹਾਗੇ, ਨਮੋ ਸਰਬ ਸੋਖੰਗ, ਨਮੋ ਸਰਬ ਭੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤਵੈ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਦੇਹ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਵਰਗ ਹੈ, ਅਨਿਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਭੀਕ ਹੈ, ਰਭੀਕ ਹੈ, ਅਧੰਧ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾ ਹੈ, ਅਜਾ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਭੀਤ ਹੈ, ਅਬਾ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰੇਕ ਹੈ, ਭੁਜੰਗ ਪ੍ਰਿਆਛੰਦ। ਨਮੋ ਸਰਵਮਾਨੀ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ, ਨਿਰਸੰਗੀ ਪਰਮਾਤੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਤੇ, ਨਮੋ ਭਾਨ ਭਾਨੇ, ਨਮੋ ਬਾਧ ਬਾਧੇ, ਅਨੰਗੀ ਅਨਾਮੀ ਸਮਸਤੀ ਸਰੂਪੇ, ਪਰਭੰਗੀ ਪਰਮਾਤੇ ਸਮਸਤੀ ਵਿਭੂਤੇ, ਕਲੰਕੰ ਵਿਨਾਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸੁੰ ਪਰਮ ਰੂਪੇ, ਨਮੋ ਜੋਗ ਜੋਗੇ ਸੁੰ ਪਰਮ ਸਿੱਧੇ, ਨਮੋ ਰਾਜ ਰਾਜੇ ਸੁੰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੀ, ਨਮੋ ਅਸਤ੍ਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇ ਸੁੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਪ੍ਰੇ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਨ ਮਾਨੇ,
नमो रोग रोगे नमस्तंगि सुनानं नमो मंत्र मंत्रं नमो जंत्र जंत्रं नमो इष्टिष्टे नमो तंत्र तंत्रं सदा सच्चिदानं सर्वं परनाशी अनुपे अरूपे समस्तु निवासी सदा सिद्धा बुद्धा वृद्ध कर्ता अदो उर्ध अर्धंग अगंग ओग हर्ता परम परम परमेश्वरं प्रोचपालं सदा सर्वदा सिद्धदाता दयालं अचेदी अपेदी अनामंग कामंग समस्तोपराजी समस्तस्तुतामंग तेरा जोर चाचरी चंद जले हैं तले हैं पीत हैं अपे हैं प्रभु हैं अजू हैं अदेश हैं अभेश हैं भुजंग प्रयाचंद अगाते अबाते आनंदी स्वरूपे नमो सर्वमान्य समस्ति निदानी नमस्तुंग निर्णाते नमस्तुंग परमाते नमस्तुंग गंजे नमस्तुंग पंजे नमस्तुंग काले नमस्तुंग पाले नमो सर्वदेशे नमो सर्वपेशे नमो राजराजे नमो सासाजे नमो सासाहे नमो महामाहे नमो गीत गीते नमो प्रीत प्रीते नमो रोख रोखे नमो सुख सुखे नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृश्यं नमो सर्वकृष्णं नमो सर्वरंगे त्रिपंगे अनंगे नमो जीव जीवं नमो बीज बीजे अकीजे अभिजे समस्तं प्रसीजे कृपालं स्वरूपे कुकर्मं परनाशी सदा सर्वदारि सिद्धं निवासी चरपड़छन्त्व प्रसाद अमृत कर्मे अमृत धर्मे अकल जोगे अचल भोगे अचल राजे अटल साजे अखल धर्मंग लख कर्मंग सर्वंग दाता सर्वंग ज्ञाता सर्वंग पाने सर्वंग माने सर्वंग प्राण सर्वंग त्राण सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रुवाल छंत्व प्रसाद आद रूपनाद मूर्त जौन पुरख पार सर्वान् त्रिमान् देव पेवादुदार सर्वपालक सर्वकालक सर्वकोपन काल यत्र तत्र विराजयवतु स्वरूप रिसाल नाम तामना जा जाक रूप रंग न रेखात पुरकुदार मूर्त अजौनाद अशेक देश और न पेश जाक रूप रेख न राग यत्र तत्र दिशा विशा हुए फैलो राग नाम काम बहीन पेखत तामहु न जाहे सर्वमान सर्वत्र मान सदय मान तथा एक मूर्त नेक दर्शन कीन रूप अनेक खेल खेल खेल खेल अनंत को फिर एक देव पेव न जाने जे वेद और कतेव रूप रंग न जात पासो जाने के जेव तात मात न जा जाकर जन्म मरण बहीन चक्र बकर फिर चतर चक माने पुरतीन लोक चौदह के विकह जग जापी जे जाप आद देवनाद मूर्त अप्य सब जी था परम रूप नीत मूर्त पूर्ण पुरख अपार सर्वेश्वरच्यो स्वयं पवगणन भंजन हार कालहीन कला संयुक्त काल पुरख देश धर्म ताम सु परम रहत भूत लख भेष अंग राग न रंग जा कह जात पात न नाम गर्भ गंजन दुष्ट भंजन मुख दाय काम आप रूप अमेक अनुस्तुत एक पुरख अवतूत गर्भ गंजन सर्व भंजन आद रूप सूत अंगहीन अभंग न तमेक पुरख अपार सर्व लायक सर्व कायक सर्व को प्रतिपार सर्वगंता सर्वहंता सर्वते अनपेख सर्वशास्त्र न जा नहीं जे रूप रंग रेक परम वेद पुराण जाके नित भक्त नित कोड सिमृत प्राण शास्त्र नया वही वचित मद पार छंत्व प्रसाद गुणगन उदार महिमा अपार असन अपंग उपमा अनंग अनुभव प्रकाश निश्चिन अनाक आजान बाहु साहन साहू राजान राज पानन पान देवान देव महान इंद्रान इंद्र बालान बाल रंकान रंक कालान काल अनपूत अंग अबा अपंग गतमित अपार गुणगन उदार मुनगन प्रणाम निर्भय निकाम अद्भुत प्रचंड मित गत अखंड आलिश्य कर्म अदृश्य धर्म सर्वा प्रणाड्य अंडंड बाड्य चाचरी चंत्व प्रसाद गोविंदे मुकंदे उदारे अपारे हरियंग करियंग निर्णामे अकामे पुजंग प्रया छंद चतुर्चक्र कर्ता चतुर्चक्र हर्ता चतुर्चक्र दानी चतुर्चक्र जानी चतुर्चक्र वर्ती चतुर्चक्र परती चतुर्चक्र पाले चतुर्चक्र काले चतुर्चक्र पासे चतुर्चक्र वासे चतुर्चक्र मान्य चतुर्चक्र दान्य चाचरी छंद न सत्र न मित्र न परम न पित्र न कर्म न काय जन्मंग जाय न चित्र न मित्र परे है पवित्र प्रतिशय दिशय दृश्य कृशय भगवती चंत्व प्रसाद कथते
ਕਿਆ ਚਿਜ ਦੇਸ਼ੈ ਕਿਆ ਭਿਜ ਭੇਸ਼ੈ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੁਕੈ ਕਿਆ ਅਵਧੂਤ ਵਰਨੈ ਕਿ ਬੇਭੂਤ ਕਰਨੈ ਕਿ ਰਾਜੰਗ ਪ੍ਰਭਾਹੈ ਕਿ ਧਰਮੰਗ ਤੁਜਾਹੈ ਕਿਆ ਸੋਕ ਵਰਨੈ ਕਿ ਸਰਭਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤ੍ਰੰ ਛਤਰੀ ਹੈ ਕਿ ਬਰਮੰਗ ਸਰੂਪੈ ਕਿ ਅਨੁਭਉ ਅਨੁਪੈ ਕਿਆਦ ਦੇਵੈ ਕਿਆਪ ਅਪੇਵੈ ਕਿ ਚਿਤ੍ਰੰਗ ਬਹੀਨੈ ਕਿ ਕਹਿ ਅਧੀਨੈ ਕਿ ਰੁਜੀ ਰਜਾ ਕਹਿ ਰਹੀ ਮੈਂ ਰਿਹਾ ਕਿ ਕਿਪਾਕ ਬਿਆਵੈ ਕਿ ਗੈ ਬੁਲ ਗੈਵੈ ਕਿ ਅਫੁਲ ਗੁਨਾਹ ਹੈ ਕਿ ਸਾਹ ਨਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੁਜੀ ਦਿਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤ੍ਰ ਮਾਨਿਆ ਹੈ ਕਿ ਸਰਵਤ੍ਰ ਦਾਨਿਆ ਹੈ ਕਿ ਸਰਵਤ੍ਰ ਗਾਉਣਾ ਹੈ ਕਿ ਸਰਵਤ੍ਰ ਭਾਉਣਾ ਹੈ ਕਿ ਸਰਵਤ੍ਰ ਦੇਸ਼ੈ ਕਿ ਸਰਵਤ੍ਰ ਭੇਸ਼ੈ ਕਿ ਸਰਵਤ੍ਰ ਰਾਜੈ ਕਿ ਸਰਵਤ੍ਰ ਸਾਜੈ ਕਿ ਸਰਵਤ੍ਰ ਦੀਨੈ ਕਿ ਸਰਵਤ੍ਰ ਲੀਨੈ ਕਿ ਸਰਵਤ੍ਰ ਜਾਹੂ ਕਿ ਸਰਵਤ੍ਰ ਭਾਹੂ ਕਿ ਸਰਵਤ੍ਰ ਦੇਸ਼ੈ ਕਿ ਸਰਵਤ੍ਰ ਭੇਸ਼ੈ ਕਿ ਸਰਵਤ੍ਰ ਕਾਲੈ ਕਿ ਸਰਵਤ੍ਰ ਪਾਲੈ ਕਿ ਸਰਵਤ੍ਰ ਹੰਤਾ ਕਿ ਸਰਵਤ੍ਰ ਗੰਤਾ ਕਿ ਸਰਵਤ੍ਰ ਭੇਖੀ ਕਿ ਸਰਵਤ੍ਰ ਭੇਖੀ ਕਿ ਸਰਵਤ੍ਰ ਕਾਜੈ ਕਿ ਸਰਵਤ੍ਰ ਰਾਜੈ ਕਿ ਸਰਵਤ੍ਰ ਸੁਖ ਹੈ ਕਿ ਸਰਵਤ੍ਰ ਭੁੱਖ ਹੈ ਕਿ ਸਰਵਤ੍ਰ ਤ੍ਰਾਣ ਹੈ ਕਿ ਸਰਵਤ੍ਰ ਪ੍ਰਾਣ ਹੈ ਕਿ ਸਰਵਤ੍ਰ ਦਿਸ ਹੈ ਕਿ ਸਰਵਤ੍ਰ ਭੇਸ਼ ਹੈ ਕਿ ਸਰਵਤ੍ਰ ਮਾਨਿਆ ਸਦੈਵ ਪ੍ਰਧਾਨਿਆ ਕਿ ਸਰਵਤ੍ਰ ਜਾਪਿਆ ਕਿ ਸਰਵਤ੍ਰ ਤਾਪਿਆ ਕਿ ਸਰਵਤ੍ਰ ਭਾਨ ਹੈ ਕਿ ਸਰਵਤ੍ਰ ਮਨ ਹੈ ਕਿ ਸਰਵਤ੍ਰ ਇੰਦਰ ਹੈ ਕਿ ਸਰਵਤ੍ਰ ਚੰਦਰ ਹੈ ਕਿ ਸਰਵੰਕ ਅਲੀਮ ਹੈ ਕਿ ਪਰਮੰਗ ਅਹਿਮ ਹੈ ਕਿ ਅਕਲ ਅਲਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨ ਅਲ ਵਜੂ ਹੈ ਤਮਾਮ ਉਲ ਰਜੂ ਹੈ ਹਮੇਸ਼ਰ ਸਲਾਮ ਹੈ ਸਲੀਖਤ ਮੁਦਾਮ ਹੈ ਗਨੀ ਮੁਲ ਸਿਕਸਤ ਹੈ ਗਰੀਬ ਉਲ ਪਰਸਤ ਹੈ ਬਿਲੰਦ ਉਲ ਮਕਾਨ ਹੈ ਜ਼ਮੀਨ ਉਲ ਜ਼ਮਾਨ ਹੈ ਤਮੀ ਜੋ ਤਮਾਮ ਮੈਂ ਰਜੂਅਲ ਨਿਧਾਨ ਹੈ ਹਰੀ ਫੁਲ ਜਮ ਹਰੀ ਫੁਲ ਅਜੀਮ ਮੈਂ ਰਜਾਇ ਕਿ ਰਗਹਿਮ ਮੈਂ ਹਰੀ ਫੁਲ ਅਜੀਮ ਮੈਂ ਰਜਾਇ ਕਿ ਯਕੀਨ ਹੈ ਨਿਕਲ ਤਰੰਗ ਹੈ ਅਭੇਦ ਹੈ ਭੰਗ ਹੈ ਆਜੀ ਜੁਲ ਨਿਵਾਜ ਹੈ ਗਨੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤੂਪਰਾਜ ਹੈ ਸਦਾ ਸਰਵਸਾਜ ਹੈ ਸਮਸਤੂ ਸਲਾਮ ਹੈ ਸਦੈਵ ਕਾਮ ਹੈ ਨਿਰਵਾਸ ਸਰੂਪ ਹੈ ਅਗਾਧ ਹੈ ਅਨੂਪ ਹੈ ਅੰਗਾਦ ਰੂਪ ਹੈ ਅਨਾਥ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਪਰਗੰਗ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾਨੁਰਾਗੇ ਤ੍ਰਿਭੁਗ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਿਰਕੰਗ ਪ੍ਰਨਾਸ ਹੈ ਪ੍ਰਿਥੁਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਚੰਦ ਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਥ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਅਭਗਤ ਹੈ ਵਿਰਕਤ ਹੈ

ਪਸਾਰਾ ਕੇ ਵਿਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਯੋ ਰਾਵ ਕੈ ਭੂਪਾ ਅੰਡ ਜੇ ਰਸੇ ਤਜਕੀਨੀ ਉਤਪੁਜ ਖਾਨ ਬਾਹੁ ਰਚਾਸ ਦੀਨੀ ਕਉ ਫੂਲ ਰਾਜਾ ਹੋਵੇ ਬੈਠਾ ਕਉ ਸਿਮਟ ਪੈ ਸੰਕਰ ਕੈਠਾ ਸਿਗਰੀ ਸਿਰਤ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸੋਯਮ ਭਵ ਅਬ ਰਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਸਭ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਹ ਹੈ ਤਾਂ ਕਿ ਕਾਲ ਨਿਕਟ ਨੈ ਐ ਹੈ ਰਚਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿ ਹਰਿ ਹੋ ਤਾਂ ਕਿ ਤਾਵ ਤਨਕ ਮੈਂ ਹਰਿ ਹੋ ਰਿਧ ਸਿੱਧ ਕਰਮੂ ਸਭ ਹੋਈ ਦੁਸ਼ਟ ਛਾਹ ਚਵ ਸਕੈ ਨ ਕੋਈ ਇਕ ਬਾਰ ਜਿਨ ਤੁਮੈ ਸੁਭਾਰਾ ਕਾਲ ਫਾਸ ਸੀਤਾ ਹੈ ਪੁਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇਰਾ ਖੜਗ ਕੀਰਤ ਮੈਂ ਸਰਨ ਤਿਹਾਰੀ ਆਪ ਹਾਤ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰਿ ਅੰਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕੁਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਚੈ ਕਰਤਾ ਸ੍ਰੀ ਅਸਤੋਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਿਤ ਫਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਆਹਿ ਸੁਰਸ ਨਾ ਪਾਵਈ ਸੁਣੈ ਮੂੜ ਚਿਤਲਾਇ ਚਤੁਰਤਾਇ ਆਵਈ ਦੁਖ ਦਰਦ ਭਉ ਨਿਕਟ ਨ ਤਿੰਨਰ ਕੀ ਰਹਿ ਹੋ ਜੋ ਯਾਕੀ ਇਕ ਵਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰੈ ਸਹਿਸ ਭਨੀਜੈ ਹਰ ਸਹਿ ਸੁਨ ਤੀਨ ਕਹੀ ਜੈ ਬਹਾਦੁਰ ਸੁਦਿਸ਼ਟਮੀ ਰਵਾਰਾ ਤੀਸ ਤਦਰੁ ਗ੍ਰੰਥ ਸੁਧਾਰਾ ਸੋਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕੈਮ ਤੇਕ ਨ ਮਾਨਿਓ ਸਿਮ੍ਰਿਤ ਸ਼ਾਸਤਰ ਵੇਦ ਸਭੈ ਬੋ ਭੇਦ ਗਇਆ ਮੇਘ ਨ ਜਾਨਿਓ ਸ੍ਰੀ ਸੁਭਾਨ ਕਿਰਪਾ ਤੁਮਰੀ ਕਰ ਮੈਂ ਨ ਕਹਿ ਸੁਰ ਤੁਏ ਬਕਾਨਿਓ ਦੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸਿੱਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਆਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕਿਛੈ, ਜਿਸ ਦੇ ਸੋ ਪਾਵੇ, ਸਦਾ ਸਿਉ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਨ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਇੱਟਾਓ, ਜਿਸ ਦੀਆਂ ਆਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚਬ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਚ ਤੁਰਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਜਿਨ ਕੋ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤਦ ਬਾਦ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਸੁਣੋ ਹੋਰ ਤਾਉ ਨਾਹੀ, ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਗਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੂਹ ਟੁੱਟਾ, ਤਿਨ ਕਾ ਸਭ ਸੱਚਾ ਸੁਆਰਿਆ। ਕਹਿ ਨਾਨਕ ਉਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ, ਬਾਬਾ ਜਿਸ ਤੂੰ ਤੇ ਸੋਈ, ਜਿਨ ਪਾਵੈ ਪਾਵੈ ਤਾਂ ਸੋਚਣ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਾਦੇ, ਸਿੱਖ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਤੇ ਪਿਆਰੇ ਸੋਈ ਜਨ ਪਾਵੇ, ਆਵ ਉਹ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾਗਾ, ਉਹ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਨੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਟਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰਾ ਨਾਲੀ ਸਾਹ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੁੱਲੇ ਨਾ ਕੀਚੈ, ਜਿਤੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਗੁਚਰਾ ਤਿਰੰਤ ਨਾ ਪਾਇਆ, ਅੰਤੂ ਨਾ ਪਾਇਆ ਕਿਨੈ ਤੇਰਾ, ਆਪਣਾਪ ਤੂੰ ਜਾਣਹੀ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ, ਤਿਰੰਤ ਨਾ ਪਾਇਆ, ਸੁਰ ਨਰ ਮੁਨ ਜਨਮ ਅੰਮ੍ਰਿਤ ਕੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁੱਠਾ, ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਇੱਕ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਵਾਲੋ ਨਿਕੇਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੀ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜਿਨ੍ਹਾਂ ਮਿਲਾਹੇ ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਚੋਂ ਪਾਵੇ ਤਿਵੈ ਚਲਾਵੇ, ਇਹੋ ਸੋਇਲਾ ਸਭ ਸੁਹਾਵਾ, ਸਭਦੋ ਸੁਹਾਵਾ ਸਦਾ ਸੋਇਲਾ, ਸਤਿਗੁਰੂ ਸੁਣਾਇਆ, ਇਹੋ ਤਿਨਕੈ ਮਨ ਵਸਿਆ, ਜਿਨ ਧੁਰੋ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ,
कह नानक शब्द सोहेला सतगुरु सुनाया। पवित हुए से जना जिनी हर त्याया, हर त्याया पवित हुए गुरमुख जिनी त्याया। पवित माता पिता कुटुंब सह सुख संग सुबाइया, कह दे पवित सुन दे पवित। से पवित जिनी मन वसाया, कह नानक से पवित जिनी गुरमुख हर हर त्याया। करमी सहजना उपजै बिन सहजै, सहसा न जाए न जाए सहसा कितै संजम रहे करम कुमाए। सहसा जीव मलिन है कि संजम धोता जाए, मन धो शब्द लागू हर सो रहो चित लाए। कह नानक गुरु प्रसादी सहज उपजै, ए सहसा इव जाए जीहो मैले बारो निर्मल। बारो निर्मल जीहो ता मैले तिन जन्म जुए हारिया, तिसना वड्डा रोग लगा मरन मनो विसारिया। वेता मैं नाम उत्तम सो सुनह नाही, फिर है ज्यों बेता लिया। कह नानक जिन सत अजिया कूड़े लागे, तिन जन्म जुए हारिया। जी हो निर्मल बारो निर्मल, बारो ता निर्मल जी हो निर्मल। सतगुर ते करनी कमाणी, कूड़ की सोय पहुंचे नाही मन सा सस्मानी। जन्म रतन जिनी खटिया भले सेवन जारी, कह नानक जिन मन निर्मल सदा रह। गुर नाले जे कुछ गुरु से ती सन्मुख हुए, हुआ ता सन्मुख से कोई जी हो रह। गुरु नाले गुरु के चरण हृदय दिया, अंतरात्म संभाली। आप चढ़ सदा रह पर न गुर बिनवर न जाने कोई। कह नानक सुनो संतो सो सिख सन्मुख होए। जे को गुरु देवे मुख होवे, बिन सतगुरु मुक्त न पावे। पावे मुक्त न होरथ है कोई, पुछे भवे किया जाए। नेक जूनी भरम आवे, बिन सतगुरु मुक्त न पाए। फिर मुक्त पाए लाग चरणी सतगुरु सब सनाए। कह नानक विचार देखो, बिन सतगुरु मुक्त न पाए। आवो सिख सतगुरु के प्यारे हो, गावो सच्ची बाणी। बाणी ता गावो गुरु केरी, बाणी अशर बाणी। जिनको नदर कर्म होवे हृदय तिना समाणी। पीवो अमर सदा रहो अरंग, जप्यो सारंग पाणी। कह नानक सदा गावे सच्ची बाणी। सतगुरु बिना होर कच्ची है बाणी, बाणी ता कच्ची सतगुरु बाजो होर कच्ची बाणी। कह दे कच्चे सुन दे कच्चे, कच्ची आख वाणी। हर हर नित करै रसना, कहया कछु न जानी। जे जिन कहर लिया माया, बोलन पैरवाणी। कह नान सतगुरु बाजूर कच्ची बाणी। गुरु का शब्द रतन है, हीरे जित जड़ाओ। शब्द रतन जित मन लागा, यो हुआ समाओ। सब सेती मन मिलिया सच्चा लाया, भाऊ आपे हीरा रतन आपे जिसनु दे बुझाए। कह नान शब्द रतन है, हीरा जित जड़ाओ। शिव सख्त आप उपाय, कह करता आपे हुकुमरताए। हुक्मरताया वेख्या गुरमुख सह बुझाए, तोड़े बंधन हुए मुख शब्द मन वसाए। गुरमुख जिसनु आप करे सो हुए, तुसु लिवलाए। कह नानक आप करता आपे हुक्म बुझाए। सिमर शास्त्र पुन पाप विचार दे, तत्तै सार न जानी, तत्तै सार न जानी। गुरु बाजो तत्तै सार न जानी। ते गुणी संसार भ्रम सुता सुत्या रहन विहानी। गुर कृपा ते से जन जागे, जिना हर मन वसिया बुलै अमृत बाणी। कह नानक सो तत् पाए, जिसनु अन दिन हर लिवला कह जागत रहन विहानी। माता की उदर में प्रतपाल करे, सो क्यों मनो विसारिय, मनो क्यों विसारिय। एवड दाता यगन में आहार पहुंचावे, उसनु क्यों पोए न सकी। जिसनु अपनी लिवलावे, अपनी लिवा पे लाए, गुरमुख सदा संभाली है। कह नानक एवड दाता, सो क्यों मनो विसारिय। जैसी अगन उदर में तैसी बाहर माया। माया अगण सब इको जे ही, करता खेल रचाया। जा तिस भाणा ता जमया, परिवार भला पाया। लिव छुटकी लगी तृष्णा, माया मर वरताया। ए माया जितर विसरै, मोह पजै भाउ दूजा लाया। कह नानक गुर प्रसादी, जिना लिव लागी तिन विचे माया पाया। राप मुल कै मुल न पाया जाए, मुल न पाया जाए। किसै विटहु रहे लोक विल लाए। ऐसा सतगुर जी मिलै ते सुनाओ, सिर सोपिया बिचो आप जाय। जिसता जियो तुस मिल रह, रोसै मन आए। हराप मुल कै भाग तिन्ना के नानका, जिन हर पल पाए। हर रास मेरी मन बन जारा, हर रास मेरी मन बन जारा। सतगुर ते रास जानी। हर हर नित जपे हो जी हो, लाहा खटे हो दिहाड़ी। एहो धन तिन्ना मिलया, जिन हर आपे भाणा। कह नानक रास मेरी मन हुआ बन जारा। ये रसना तुअन रस राच रही, तेरी प्यास न जाए, प्यास न जाए। होरत कितै जिचर हर रस पल्लै न पाए। हर रस पाए पल्लै पीए, हर रस बोढ़ न तृष्ण लागे आए। एहो हर रस करमी पाईए, सतगुर मिलै जिसे आए। कह नानक होर अन रस अविसरे, जा हर वसै मन आए। ये शरीरा मेरिया, हर तुम मैं जोत रखी। ता तू जग मैं आया, हर जोत रखी तुद विच। ता तू जग मैं आया, हर आपे माता आपे पिता। जिन जो पाए जग तिखाया, गुरु प्रसादी बुझिया। तन चलत हुआ चलत नदरी आया। कह नानक सिष्ट का मूल रचिया,
ਜੋ ਤੇਰਾ ਕੀਤਾ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ, ਹਰ ਗਾਓ ਮੰਗਲ ਨਿ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚੰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨਹਤ ਬਾਣੀ, ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ,

ਵਸਿਆ ਸੋ ਹਰ ਮਨ ਨ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤਲਾਇਆ। ਏ ਨਿਤ ਰੂਹ ਮੇਰੇ ਹੋ ਹਰ ਤੁਮ ਮੈਂ ਜੋ ਧਰੀ, ਹਰ ਬਿਨਵਰ ਨ ਦੇਖੋ ਕੋਈ, ਹਰ ਬਿਨਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੀ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨਵਰ ਨ ਕੋਈ।

ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਵ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਤੇ ਰੱਖੇ ਆਪ ਦਤਾਰ ਪਿਤਾ ਮਹਾਰਾਜ ਗਰੀਬ ਨਿਵਾਸ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾ ਨੀ ਉੱਟਿਆਂ ਦੀ ਉੱਟ ਗੁਰੂ ਗਰੀਬ ਨਿਵਾਜ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਸੁੰਦਰ ਦਰਬਾਰ ਸਜੇ ਅੰਮ੍ਰਿਤ ਵੇਲੇ ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦੇ ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਮੁਆਫ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪ ਜੀ ਨੇ ਪ੍ਰਦਾਨ ਕਰਨੀ ਗਰੀਬ ਨਿਵਾਜ ਰਹਿਮਤ ਕਰਨੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ ਰਹਿਮਤ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰ ਲੈਣੀ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਦੇ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਦੇਸ਼ ਪ੍ਰਦੇਸ਼ ਰੱਖਿਆ ਕਰਨੀ ਸਤਿਗੁਰੂ ਜੀਓ। ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ ਸਦਾ ਸਮੂਹ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤਾਂ ਕਰਨੀਆਂ ਆਪਣੇ ਟੈਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੁੰਭ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਦੁਖ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਰਹਿਮਤ ਕਰਨੀ ਆਪ ਜੀ ਕੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਆਪਣੀ ਬੱਚੀ ਅਭਿਨੂਰ ਕੌਰ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਗਰੀਬ ਨਿਵਾਜ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਰਹਿਮਤ ਕਰਨੀ ਬੱਚੀ ਅਭਿਨੂਰ ਕੌਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਲੰਮੀ ਆਰਬਲਾ ਬਖਸ਼ਿਸ਼ ਕਰਕੇ ਨਿਵਾਜਣਾ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਕਾਲਜ ਦੀ ਪੜ੍ਹਾਈ ਪ੍ਰਾਰੰਭ ਹੋ ਰਹੀ ਆਪ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਉੱਚੀ ਵਿਦਿਆ ਪ੍ਰਦਾਨ ਕਰਵਾਉਣੀ ਰਹਿਮਤਾਂ ਕਰਨੀਆਂ ਆਪਣੀ ਸੰਗਤ ਬਖਸ਼ਿਸ਼ ਕਰਨੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਿਵਾਜਣਾ ਸੇਵਕ ਪਰਿਵਾਰ ਵੱਲੋਂ ਬੇਅੰਤ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ ਹਨ ਗਰੀਬ ਨਿਵਾਜ ਕਿਰਤ ਕਮਾਈਆਂ ਵਿੱਚ ਆਪ ਜੀ ਨੇ ਬਰਕਤਾਂ ਪਾਉਣੀਆਂ ਰਹਿਮਤਾਂ ਕਰਨੀਆਂ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜਿਆ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨ ਤਨ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ
ਕਰੋ ਕਿਰਪਾ, ਪਾਵਨ ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪੇਈੜੈ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਵਗੁਣ ਚਿੱਤ ਬਿਨ ਗੁਰ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਗੁਰੂ ਕਿਰਪਾ ਸਦਕਾ ਸਤਸੰਗਤ ਵਿੱਚ ਜੁੜ ਬੈਠੇ ਹੋ। ਅੰਮ੍ਰਿਤ ਵੇਲੇ ਪਾਵਨ ਬਾਣੀਆਂ ਦੇ ਪਾਠ ਆਪ ਜੀ ਨੇ ਸਰਵਨ ਕੀਤੇ, ਉਪਰੰਤ ਅਰਦਾਸ ਵਿੱਚ ਸ਼ਾਮਿਲ ਹੋਏ ਹੋ। ਸਤਿਗੁਰੂ ਦਤਾਰ ਪਿਤਾ ਜੀ ਨੇ ਜੋ ਪਾਵਨ ਹੁਕਮ ਅੱਜ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਸਰਵਨ ਕੀਤਾ ਹੈ। ਸੂਹੀ ਰਾਗ ਵਿੱਚ ਛੰਤ ਰੂਪ ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਗਿਆ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼, ਇਹ ਰਹਿਮਤ ਹੀ ਕੀਤੀ ਹੈ ਕਿ ਇਹ ਜੀਵ ਆਤਮਾ ਜੋ ਇੱਥੇ ਪੇਕੇ ਘਰ ਵਿੱਚ ਬੈਠੀ ਹੋਈ ਹੈ, ਅਕਾਲ ਪੁਰਖ ਵਾਹਿਗੁਰੂ ਸਹੁਰੇ ਘਰ ਵਿੱਚ, ਉਹ ਅਕਾਲ ਪੁਰਖ ਵਾਹਿਗੁਰੂ ਰੂਪੀ ਕੰਤ ਦੇ ਪਾਸ ਜਾਣ ਦੇ ਲਈ ਇਹਦੇ ਕੋਲ ਗੁਣ ਹੋਣੇ ਚਾਹੀਦੇ ਹਨ, ਇਹਦੇ ਕੋਲ ਵਾਹਿਗੁਰੂ ਦੀ ਬਖਸ਼ਿਸ਼ ਹੋਣੀ ਚਾਹੀਦੀ, ਗੁਰੂ ਦਾ ਮਿਲਾਪ ਹੋਣਾ ਚਾਹੀਦਾ ਹੈ, ਤਾਂ ਹੀ ਇਹ ਸਦੀਵ ਕਾਲ ਦੇ ਲਈ ਉਸ ਵਾਹਿਗੁਰੂ ਦੀ ਕਿਰਪਾ ਦੀ ਪਾਤਰ ਬਣ ਸਕਦੀ ਹੈ। ਸੋ ਭਾਵ ਹੈ ਕਿ ਜੀਵ ਦਾ, ਪ੍ਰਾਣੀ ਦਾ ਇੱਥੇ ਸਦਾ ਬਸੇਰਾ ਨਹੀਂ, ਇਸ ਨੇ ਨਿੱਜ ਘਰ ਵਿੱਚ ਇੱਕ ਦਿਨ ਜਾਣਾ ਹੈ, ਉਹਦੇ ਲਈ ਗੁਣਾਂ ਦੀ, ਸੰਗਤ ਦੀ, ਕੀਰਤੀ ਦੀ ਅਤ ਲਾਜ਼ਮੀ ਲੋੜ ਹੈ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ ਜੀ। ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਾਲ
1: ਆਪ ਛੜੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਰਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾਕਾ ਕੀਆ।

ਗਏ ਗੁਰ ਬਿਨ ਸੂਤਾ। ਅਗੋਂ ਪਿਤਾਣ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖੰਦ ਪਤ ਗੁਆਈ ਬਿਨ ਨਾਵੇਂ।

ਬੁੱਢਾ ਲਾਲਚ ਛੱਡੀਏ ਹੋਏ ਇੱਕ ਮਨ ਅਲਖ ਧਿਆਈਏ ਫਲ ਦੇਵੇ ਹੋ ਪਾਈਏ ਜੇਵੇ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਕਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ।

ਜਿਹਾ ਘਾਲੇ ਘਾਲਣਾ ਤੇ ਹੁਣ ਪਚਾਰੀਏ, ਐਸੀ ਕਲਾ ਨਾ ਖੇਡੀਏ ਜਿੱਥੇ ਦਰਗਹਿ ਗਿਆ ਹਾਰੀਏ। ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ, ਮੋ ਚਲੇ ਸੋਗਿਆ ਮਾਰੀਏ, ਮੋ ਚਲੇ ਸੋਗਿਆ ਮਾਰੀਏ।

ਜੇ ਮੋਹਾ ਕਾ ਕਰਮ ਹੋਏ ਕਰਮੇ ਪਿਤਰੀ ਦੇ ਅੱਗੇ ਵਸ ਜਾਣੀਏ ਪਿਤਰੀ ਚੋਰ ਕਰੇ ਵਡਿਆ ਹੱਦ ਲਾਲ ਕੇ ਮੁਸ਼ਕੀ ਹੋ ਕਰੇ ਨਾਮ ਕਦੇ ਸੋ ਮਿਲੇ।

ਇੱਕ ਦਿਓ ਜਾ ਸੁੱਚਾ ਹੋਏ ਕਦੇ ਵੇਲਗਾ ਪੰਸ ਲੋਕ ਕਹਾਂ ਤੇ ਜਾ ਸਕਿਆ।

ਦੇਖੇ ਕਿਤਾ ਆਪਣਾ ਘਰ ਕੱਚੀ ਪੱਕੀ ਸਾਰੀ ਹੈ, ਜੋ ਹੈ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿ ਸਾਰੇ ਮਨੋ ਵਿਸਾਰੀ ਹੈ, ਆਪਣੀ ਆਪਣਾ ਆਪੇ ਕਾਜ ਸਵਾਰੀ ਹੈ ਆਪੇ।

ਜਿੱਦ ਕੀਤਾ ਪਾਈ ਆਪਣਾ ਸਕਾਲ ਪੁਰੀ ਕਿਉਂ ਘਾਲੀ ਹੈ, ਜਿੱਦ ਕੀਤਾ ਪਾਈ ਆਪਣਾ ਸਕਾਲ ਪੁਰੀ ਕਿਉਂ ਘਾਲੀ ਹੈ, ਮੰਦਾ ਮੂਲਾ ਕੀ ਚੀਜ਼ ਲੰਮੀ ਨਦ ਨਿਹਾਲੀ ਹੈ, ਜੋ ਸਾਹਿਬ ਨਾਲ ਹਾਰੀਏ ਤੇ ਵੇਹ ਪਾਸਾ ਢਾਲੀ ਹੈ, ਕਿਛਲਾ ਹੀ ਉੱਪਰ ਘਾਲੀ ਹੈ।

एक नहीं चाकरी यत पाव खसम न जाए, नानक सेवक कांडी है जे सेती खसम सम।

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪਹੀ ਸੱਚ ਨਾਨਕ ਹੋਸੀ ਪਹੀ ਸੱਚ ਤੇਰੇ ਕਮਣ ਕਮਣ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉਂ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰ ਜੋਬਨ ਮੈਂ ਮਤ ਪਈ ਅੜੈ ਕਰ ਪਾਹੁਣੀ ਬਲਰਾਮ ਜੀਓ ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਪਰ ਜੋਬਨ ਮੈਂ ਮਤ ਪਈ ਅੜੈ ਕਰ ਪਾਹੁਣੀ ਬਲਰਾਮ ਜੀਓ ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ ਗੁਣਸਾਰ ਨ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਜ ਨ ਪਾਇਆ ਸਤਿਗੁਰ ਪੂਛ ਨ ਮਾਰਗ ਚਾਲੀ ਸੁੱਤੀ ਰਹਿਣ ਵਿਹਾਣੀ ਨਾਨਕ ਬਾਲ ਤਣ ਰਹਿ ਡੇਪਾ ਬਿਨ ਪਿਰ ਧਨ ਘੁੰਮ ਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ ਰਵ ਰਹਿਆ ਜੁਗ ਚਾਰ ਤ੍ਰੇ ਭਵਨ ਬਾਣੀ ਜਿਸ ਕੀ ਬਲਰਾਮ ਜੀਓ ਤ੍ਰੇ ਭਵਨ ਕੰਤਰਾਵਲ ਸੁਹਾਗਣ ਅਵਗੁਣ ਬੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰਪੂਰੇ ਹਰ ਕੀ ਨਾਰਸ ਸਰਬ ਸੁਹਾਗਣ ਰਾਂਡ ਨ ਮੈਲੈ ਵਿਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗੁਣਾਏ ਹਮ ਭੀ ਵੰਝਾ ਸਾਹੁਰਾਏ ਬਲਰਾਮ ਜੀਓ ਸਾਹਾ ਹੁਕਮ ਰਜਾਏ ਸੋ ਨ ਟਲਾਏ ਜੋ ਪ੍ਰਭ ਕਰਾਏ ਬਲਰਾਮ ਜੀਓ ਕਿਰਤ ਪਾਇਆ ਕਰਤੈ ਕਰ ਪਾਇਆ ਮੇਟ ਨ ਸਕੈ ਕੋਈ
ਜਾਂ ਜੀ ਨਾਉ ਨਰ ਹੈ ਨਿਹ ਕੇਵਲ ਰਵ ਰਹਿਆ ਤਿਹੁ ਲੋਈ। ਮਾਏ ਨਿਰਾਸੀ ਰੋਏ ਵਿਸ਼ੁਨੀ ਬਾਲੀ ਬਾਲਾ ਹੇਤੇ। ਨਾਨਕ ਸਾਤ ਸ਼ਬਦ ਸੁਖ ਮਹਲੀ ਗੁਰ ਚਰਨੀ ਪ੍ਰਵਚਿਤੇ। ਬਾਬੁਲ ਦਿੱਤੜੀ ਦੂਰ ਨਾ ਆਵੈ ਘਰ ਪਈਐ ਬਲਰਾਮ ਜੀਓ। ਰਹਸੀ ਵੇਖ ਦੂਰ ਪਿਰ ਰਾਵੀ ਘਰ ਸੋਈਐ ਬਲਰਾਮ ਜੀਓ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਧਾਨੇ। ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ। ਸਤ ਸੰਤੋਖ ਸਦਾ ਸਚ ਪੱਲੈ ਸਚ ਬੋਲੈ ਪਿਰ ਭਾਏ। ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ। ਸਤ ਸੰਤੋਖ ਸਦਾ ਸਚ ਪੱਲੈ ਸਚ ਬੋਲੈ ਪਿਰ ਭਾਏ। ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਭਾ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਉਹਨਾਂ ਦੀ ਰਚਨਾ ਤੋਂ ਆਸਾ ਕੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 763 ਅਤੇ 64 ਅੰਗ ਦੇ ਸ਼ਬਦ ਸਭਾਏ ਮਾਂ, ਚਾਰ ਪਦਿਆਂ ਵਾਲਾ ਲੰਬੇਰਾ ਸ਼ਬਦ ਹੈ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਗੁਰੂ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਸ਼ਬਦ ਦੀ ਆਰੰਭਤਾ ਇੱਥੋਂ ਕਰ ਰਹੇ ਨੇ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ। ਸੂਹੀ ਰਾਗ ਹੈ, ਸ਼ੰਤਾਂ ਦੇ ਵਿੱਚ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਘਰ ਪਹਿਲਾਂ, ਪਹਿਲੇ ਘਰ ਦੇ ਵਿੱਚ ਤੇ ਸੂਹੀ ਰਾਗ ਦੇ ਵਿੱਚ ਇਸ ਸ਼ਬਦ ਨੂੰ ਗਾਇਣ ਦੀ ਹਦਾਇਤ ਹੈ।
ਛੋਟਾ ਮੂਲ ਮੰਤਰ ਦਰਜ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ। ਸਤਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਰਮੇ ਪਰਮਾਤਮਾ ਦੇ ਚਰਨਾਂ ਤੱਕ ਪਹੁੰਚ ਸਕਦੇ। ਪਹਿਲੀ ਪੰਕਤੀ, ਭਰ ਜੋਬਨ ਮੈਂ ਮਤ ਪੀੜੈ ਘਰ ਪਹੁਣੀ ਬਲਰਾਮ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਜੀਵ ਰੂਪੀ ਇਸਤਰੀ ਦੀ ਹਾਲਤ ਬਿਆਨ ਕਰਕੇ ਦੱਸਦੇ ਪਏ ਨੇ। ਭਰ ਜੋਬਨ, ਜਿਸ ਵੇਲੇ ਜੀਵ ਰੂਪੀ ਸਾਡੇ ਸਾਰਿਆਂ ਤੇ, ਭਾਵੇਂ ਕੋਈ ਮੇਲ ਹੈ ਭਾਵੇਂ ਫੀਮੇਲ ਹੈ, ਸਾਰਿਆਂ ਤੇ ਇਹ ਮਹਾਰਾਜ ਜੀ ਨੇ ਬਚਨ ਟੁਕਾਏ। ਕਹਿਣ ਲੱਗੇ ਭਰ ਜੋਬਨ, ਜਦੋਂ ਭਰ ਜਵਾਨੀ ਦਾ ਸਮਾਂ ਸੀ, ਮੈਂ ਮਤ ਉਸ ਵੇਲੇ ਕਹਿੰਦੇ ਨੇ ਮੇਰੀ ਮਤ ਜਿਹੜੀ ਸੀ ਨਾ ਪੇਈੜਾ। ਕਹਿਣ ਲੱਗੇ ਪੇਈੜੇ ਦੇ ਅਰਥ ਹੁੰਦੇ ਨੇ ਪੇਕਾ ਘਰ, ਪੇਕੇ ਘਰ ਦੇ ਵਿੱਚ ਲੱਗੀ ਰਹੀ, ਮਾਇਆ ਦੇ ਵਿੱਚ ਗਲਤਾਨ ਹੋ ਗਈ ਮੇਰੀ ਮਤ। ਤੇ ਕਹਿਣ ਲੱਗੇ ਵੀ ਮੈਨੂੰ ਪਤਾ ਹੀ ਨਾ ਲੱਗਾ ਵੀ ਮੈਂ ਤੇ ਆਪਣੇ ਪੇਕੇ ਘਰ ਵਿੱਚ ਬੈਠੀ ਹਾਂ। ਇੱਕ ਦਿਨ ਮੈਂ ਸਹੁਰੇ ਘਰ ਵਿੱਚ ਵੀ ਜਾਣਾ ਸੀ, ਉੱਥੋਂ ਦੀ ਜਾਣ ਵਾਸਤੇ ਮੈਂ ਤਿਆਰੀ ਨਹੀਂ ਕੀਤੀ, ਬਸ ਮੇਰੀ ਮਤ ਜਿਹੜੀ ਸੀ ਬਚਣ ਵਾਲੀ ਸੀ ਤੇ ਸੰਸਾਰ ਦੇ ਝਮੇਲਿਆਂ ਵਿੱਚ ਮਾਇਆ ਦੇ ਵਿੱਚ ਇਹ ਮੇਰੀ ਮਤ ਲੱਗੀ। ਇਸ ਲੋਕ ਨੂੰ ਪੇਕਾ ਘਰ ਆਖਿਆ, ਪਰਲੋਕ ਨੂੰ ਸਹੁਰਾ ਘਰ ਆਖਿਆ। ਜਿਵੇਂ ਇੱਕ ਬੱਚੀ ਸਦਾ ਪੇਕੇ ਘਰ ਵਿੱਚ ਬੈਠੀ ਨਹੀਂ ਰਹਿੰਦੀ, ਕੁਝ ਸਮਾਂ ਉਹਦਾ ਬਚਪਨ ਦਾ ਪੇਕੇ ਘਰ ਵਿੱਚ ਗੁਜ਼ਰਦਾ, ਜਵਾਨੀ ਦੀ ਦਹਿਲੀਜ਼ ਤੇ ਬੱਚੀ ਕਦਮ ਰੱਖਦੀ ਹੈ, ਉਸ ਵੇਲੇ ਫਿਰ ਮਾਤਾ ਪਿਤਾ ਆਪਣੀ ਬੱਚੀ ਵਾਸਤੇ ਵਰ ਲੱਭਣਾ ਸ਼ੁਰੂ ਕਰ ਦਿੰਦੇ, ਕਿਉਂਕਿ ਉਹਨੂੰ ਪਤਾ ਵੀ ਸਮਾਂ ਆ ਗਿਆ 18-20 ਸਾਲ 22 ਸਾਲ। ਕਿਉਂਕਿ ਪਹਿਲਾਂ ਸਮਿਆਂ ਦੇ ਵਿੱਚ ਬਹੁਤ ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਸੀ, ਪਰ ਹੁਣ ਸਮਾਂ ਤਬਦੀਲ ਹੋ ਗਿਆ, ਪੜ੍ਹਾਈ ਦਾ ਸਮਾਂ ਆ ਗਿਆ, ਬੱਚੇ ਬੱਚਿਆਂ ਆਪਣੇ ਇੰਝ ਕਹਿ ਲਈਏ ਵੀ ਪੜ੍ਹਾਈ ਨੂੰ ਕੰਪਲੀਟ ਕਰਨ ਤੋਂ ਬਾਅਦ, ਬਹੁਤ ਚੰਗੀ ਗੱਲ, ਕੰਪਲੀਟ ਹੋ ਗਈ, ਸੋਹਣੀ ਜੌਬ ਮਿਲ ਗਈ, ਉਸ ਤੋਂ ਬਾਅਦ ਰਿਸ਼ਤਿਆਂ ਦੀ ਗੱਲ ਹੁੰਦੀ, ਪਹਿਲਾਂ ਸਮਿਆਂ ਦੇ ਵਿੱਚ ਛੇਤੀ ਕਰ ਦਿੱਤਾ ਜਾਂਦਾ। ਖੈਰ, ਮਹਾਰਾਜ ਜੀ ਕਹਿੰਦੇ ਨੇ ਜਿਵੇਂ ਮਰਜ਼ੀ ਹੋਵੇ, ਭਾਵੇਂ ਬਚਪਨ ਦੇ ਵਿੱਚ ਹੋ, ਭਾਵੇਂ ਜਵਾਨੀ ਦੇ ਵਿੱਚ ਹੋ, ਭਾਵੇਂ ਉਮਰ ਦੇ ਵਧਣ ਦੇ ਨਾਲ, ਇੱਕ ਦਿਨ ਇਸ ਬੱਚੀ ਨੂੰ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਣਾ ਪੈਂਦਾ। ਇਨ ਬਿਨ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਅਸੀਂ ਜਿੰਨੇ ਵੀ ਜੀਵ ਜੰਤੂ ਆਏ, ਆਹ ਸਾਡਾ ਜਿਹੜਾ ਹੈ ਨਾ ਇਹ ਪੇਕਾ ਘਰ, ਇੱਥੇ ਅਸੀਂ ਸਦਾ ਨਹੀਂ ਬੈਠੇ ਰਹਿਣਾ। ਇੱਕ ਦਿਨ ਸਮਾਂ ਆਉਣਾ ਅਸੀਂ ਇਸ ਪੇਕੇ ਘਰ ਨੂੰ ਛੱਡ ਕੇ ਸਹੁਰੇ ਘਰ ਦੇ ਵਿੱਚ ਚਲੇ ਜਾਣਾ, ਕੋਈ ਵੀ ਇੱਥੇ ਬੈਠਾ ਨਹੀਂ ਰਹਿੰਦਾ। ਇਸ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਜੋ ਦਿਨ ਆਵਾ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉਪਰ ਮਾਨਣਾ। ਖੈਰ, ਸ਼ਬਦ ਲੰਬੇਰਾ, ਮੈਂ ਇਹਨੂੰ ਥੋੜਾ ਜਿਹਾ ਸੰਕੋਚ ਕੇ ਦੇ ਅਖਰੀ ਅਰਥ ਕਰਾਂਗਾ। ਇਹਦਾ ਕੇਂਦਰੀ ਭਾਵ ਸ਼ਬਦ ਦਾ ਹੈ ਵੀ ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਇੱਕ ਪਰਮਾਤਮਾ ਤੱਕ ਪਹੁੰਚਣਾ ਸਾਡਾ ਮਕਸਦ ਸੀ, ਉਹਦੇ ਚਰਨਾਂ ਵਿੱਚ ਅਭੇਦ ਹੋਣਾ ਸਾਡਾ ਜ਼ਿੰਦਗੀ ਦਾ ਲਕਸ਼ ਸੀ, ਜਿਹੜਾ ਸਾਨੂੰ ਗੁਰੂ ਨੇ ਚੇਤੇ ਕਰਾਇਆ ਸੀ। ਪਰ ਅਸੀਂ ਮਾਇਆ ਦੇ ਨਸ਼ੇ ਦੇ ਵਿੱਚ, ਜਵਾਨੀ ਦੇ ਨਸ਼ੇ ਦੇ ਵਿੱਚ ਉਸ ਪਾਸੇ ਵਾਂਝੇ ਰਹਿ ਗਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਹੁ, ਜਦੋਂ ਵੀ ਸੰਗਰਾਂਦ ਦਾ ਦਿਹਾੜਾ ਹੁੰਦਾ, 12 ਮਾਹ ਦੇ ਤੁਸੀਂ ਦਰਸ਼ਨ ਕਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ 12 ਤੇ ਮਹੀਨਿਆਂ ਦਾ ਜ਼ਿਕਰ ਹੈ, ਪਰ ਉਸ ਤੋਂ ਪਹਿਲਾਂ ਇੱਕ ਪਦਾ ਲਿਖਿਆ ਅਤੇ ਅਖੀਰ ਵਿੱਚ ਇੱਕ ਪਦਾ, 14 ਪਦੇ ਆਉਂਦੇ। 12 ਮਾਹ ਦਾ ਜਿਹੜਾ ਪਹਿਲਾ ਪਦਾ ਹੈ ਨਾ, ਉਹਦੇ ਵਿੱਚ ਬੋਲ ਬੜੇ ਮਹਾਰਾਜ ਜੀ ਨੇ ਬਾ ਕਮਾਲ ਕਹੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹ ਰਾਮ, ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਧੇਨ ਦੁੱਤੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀਂ, ਦਾਮ ਹਰ ਨਹਾ ਨਾ ਮਿਲੀਏ ਸਾਜਨੇ। ਨਹਾ ਕਹਿੰਦੇ ਨੇ ਪਤੀ ਨੂੰ, ਹਰ ਨਹਾ ਨਾ ਮਿਲੀਏ ਸਾਜਨੇ, ਕੱਤ ਪਾਈਏ ਬਿਸਰਾਮ,
ਉਹਦੇ ਤੋਂ ਬਿਨਾਂ ਟਿਕਾਣਾ ਹੈ ਕਿਤੇ? ਪਤੀ ਤੋਂ ਬਿਨਾਂ ਕੋਈ ਸਾਨੂੰ ਹੈ ਸਾਂਭਣ ਵਾਲਾ? ਨਹੀਂ। ਜਿੱਤ ਕਰ ਹਰ ਕੰਤ ਨ ਪ੍ਰਗਟੀ, ਭੱਠ ਨਗਰ ਸੇ ਗ੍ਰਾਮ। ਜਿਸ ਹਿਰਦੇ ਵਿੱਚ ਪਤੀ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ, ਉਹ ਹਿਰਦਾ ਤੇ ਇੱਕ ਬਲਦੀ ਹੋਈ ਪੱਠੀ ਦੀ ਨਹੀਂ। ਵਿਕਾਰਾਂ ਦਾ ਨਾ ਬੜ ਲਏ ਸੜ ਲਏ। ਵਾਹ, ਜ਼ਿੰਦਗੀ ਦਾ ਮਕਸਦ ਹੀ ਪਰਮਾਤਮਾ ਵਿੱਚ ਅਭੇਦ ਹੋਣਾ। ਪਰ ਮਹਾਰਾਜ ਕਹਿਣ ਲੱਗੇ, ਇਸ ਬੰਦੇ ਦੀ ਜੀਵ ਰੂਪੀ ਇਸਤਰੀ ਦੀ ਮੱਤ ਜਿਹੜੀ ਸੀ ਨਾ, ਉਹ ਵਿਕਾਰਾਂ ਵਿੱਚ, ਮਾਇਆ ਵਿੱਚ ਮਦਹੋਸ਼ ਤੇ ਜਵਾਨੀ ਦੇ ਨਸ਼ੇ ਵਿੱਚ ਮਦਹੋਸ਼ ਹੋ ਭੁੱਲ ਹੀ ਗਈ ਵੀ ਮੈਂ ਇੱਕ ਦਿਨ ਸਹੁਰੇ ਘਰ ਵੀ ਜਾਣਾ, ਪਰਮਾਤਮਾ ਤੱਕ ਪਹੁੰਚਣਾ। ਜਦੋਂ ਸਾਡੇ ਸਰੀਰ ਦੀ ਗੱਲ ਕੀਤੀ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ ਨੇ, ਕਹਿੰਦੇ ਸਾਡਾ ਇੱਕ ਇੱਕ ਇੰਦਰਾ ਜਿਹੜਾ ਹੈ ਨਾ, ਦਸ ਇੰਦਰਿਆਂ ਦਾ ਜ਼ਿਕਰ ਆਇਆ, ਪੰਜ ਗਿਆਨ ਇੰਦਰ, ਪੰਜ ਕਰਮ ਇੰਦਰ। ਜਿਹੜਾ ਸਾਡਾ ਇੱਕ ਇੱਕ ਇੰਦਰਾ ਹੈ ਨਾ, ਇਹ ਵੀ ਸੁੱਤਾ ਪਿਆ। ਸੁੱਤੇ ਪਏ ਬੰਦੇ ਦੀ ਜ਼ਿੰਦਗੀ ਲੰਘ ਜਾਂਦੀ, ਸੁੱਤਾ ਪਿਆ ਬੰਦਾ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦਾ। ਕਿਉਂਕਿ ਅੰਮ੍ਰਿਤ ਵੇਲੇ ਉੱਠਣਾ, ਜੇ ਸੰਸਾਰ ਦੀ ਗੱਲ ਵੀ ਕਰ ਲਈਏ ਨਾ ਆਪਾਂ, ਤੇ ਵੇਖੋ ਇੱਕ ਬੰਦਾ ਆਪਣਾ ਬਿਜ਼ਨਸ ਚਲਾ ਰਿਹਾ, ਉਹਨੇ ਸਟੋਰ ਖੋਲ੍ਹੇ ਨੇ, ਕੋਈ ਟਰੱਕ ਦਾ ਕੰਮ ਕਰ ਰਿਹਾ, ਕੋਈ ਜੋਬ ਕਰ ਰਿਹਾ, ਕੋਈ ਬਿਜ਼ਨਸ ਕਰ ਰਿਹਾ, ਤੇ ਜੇ ਬੰਦਾ ਲੰਮੀਆਂ ਤਾਣ ਕੇ ਸੁੱਤਾ ਰਹੇ, ਸਮੇਂ ਨਾਲ ਉੱਠੇ ਨਾ, ਨਾ ਜੋਬ ਤੇ ਦਫ਼ਤਰ ਵਿੱਚ ਜਾਏ, ਨਾ ਆਪਣੇ ਬਿਜ਼ਨਸ ਤੇ ਜਾਏ, ਤੇ ਕੀ ਉਹ ਕਾਮਯਾਬ ਹੋ ਜਾਏਗਾ? ਨਹੀਂ, ਸਭ ਕੁਝ ਉੱਜੜ ਜਾਏਗਾ, ਖਤਮ ਹੋ ਜਾਏਗਾ, ਤਬਾਹ ਹੋ ਜਾਏਗਾ। ਸੁੱਤੇ ਪਿਆਂ ਦਾ ਸਭ ਕੁਝ ਤਬਾਹ ਹੋ ਜਾਂਦਾ। ਮਹਾਰਾਜ ਕਹਿਣ ਲੱਗੇ, ਜੇ ਦੁਨੀਆਂ ਦੇ ਵਿੱਚ ਬੰਦਾ ਸੁੱਤਾ ਹੋਵੇ, ਉਹਦਾ ਕੰਮ ਕਾਜ ਸਭ ਕੁਝ ਤਬਾਹ ਹੋ ਜਾਂਦਾ ਹੈ, ਤੇ ਜਿਹੜਾ ਮਨ ਕਰਕੇ ਸੁੱਤਾ ਪਿਆ, ਉਹਦੀ ਧਾਰਮਿਕ ਦੁਨੀਆਂ ਵੱਲੋਂ ਸਭ ਕੁਝ ਤਬਾਹ ਹੋ ਜਾਂਦਾ। ਹੁਣ ਅੰਮ੍ਰਿਤ ਵੇਲਾ ਉੱਠ ਕੇ ਨਾਮ ਜਪਣ ਦਾ ਹੈ, ਤੇ ਜਿਹੜਾ ਬੰਦਾ ਲੰਮੀਆਂ ਤਾਣ ਕੇ ਸੁੱਤਾ, ਨੂੰ ਪਤਾ ਹੀ ਨਹੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਘੱਟੋ ਘੱਟ ਮੈਂ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਹੀ ਕਰ ਲਵਾਂ, ਕਿਉਂਕਿ ਸਾਡਾ ਇਹ ਮਰਿਆਦਾ ਹੈ ਨਾ, ਸਾਡਾ ਨੇਮ ਹੈ। ਮੁਸਲਮਾਨ ਪੰਜ ਵਕਤ ਦੇ ਨਮਾਜ਼ੀ ਨੇ, ਦਿਨ ਵਿੱਚ ਪੰਜ ਵਾਰੀ ਨਮਾਜ਼ ਪੜ੍ਹਦੇ ਨੇ। ਸਤਿਗੁਰਾਂ ਨੇ ਤੇ ਸਾਨੂੰ ਦੋ ਵਕਤ ਹੀ ਸੰਭਾਲਣ ਵਾਸਤੇ ਦਿੱਤੇ, ਅੰਮ੍ਰਿਤ ਵੇਲਾ ਤੇ ਸੰਧਿਆ ਵੇਲਾ। ਅੰਮ੍ਰਿਤ ਵੇਲੇ ਉੱਠ ਕੇ ਅਸੀਂ ਜੇ ਅੰਮ੍ਰਿਤਧਾਰੀ ਹਾਂ, ਅੰਮ੍ਰਿਤ ਛਕਿਆ ਤੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ, ਇਹਨੂੰ ਅਸੀਂ ਸੰਭਾਲਣਾ, ਸੁੱਤਿਆਂ ਨਹੀਂ ਆਪਣੀ ਗੁਜ਼ਾਰ ਦੇਣੀ। ਚਲੋ ਜੇ ਨਹੀਂ ਬੰਦਾ ਪੰਜ ਬਾਣੀਆਂ ਦਾ ਨਿਤਨੇਮ ਕਰ ਸਕਦਾ, ਇੰਨਾ ਬਿਜ਼ੀ, ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਹਰੇਕ ਗੁਰਸਿੱਖ ਦਾ ਫਰਜ਼ ਬਣਦਾ, ਇਸ ਜਪਜੀ ਸਾਹਿਬ ਦੇ ਪਾਠ ਨੂੰ ਨੇਮ ਬਣਾ ਲੈਣਾ। ਇੱਥੋਂ ਤੱਕ ਵੀ ਮਹਾਂਪੁਰਖ ਕਹਿੰਦੇ ਨੇ, ਬੰਦਿਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦੇ ਪਾਠ ਦੀ ਰੂਟੀਨ ਹੀ ਬਣਾ ਲੈ, 10-15 ਮਿੰਟ ਦਾ ਸਮਾਂ ਲਾ ਲੈ, ਇੰਨੀ ਰੂਟੀਨ ਬਣਾ ਲਈ, ਸੱਚ ਜਾਣੀ ਜਪਜੀ ਸਾਹਿਬ ਹੀ ਤੈਨੂੰ ਪੇਕੇ ਘਰ ਤੋਂ ਚੱਕ ਕੇ ਤੇ ਸਹੁਰੇ ਘਰ ਪਰਮਾਤਮਾ ਦੇ ਘਰ ਤੱਕ ਪਹੁੰਚਾ ਦੇ। ਪਰ ਜੇ ਅਸੀਂ ਸੁੱਤੇ ਸਾਰੀ ਉਮਰ ਨਗਾ ਲਈ, ਨਾ ਅੰਮ੍ਰਿਤ ਵੇਲਾ ਸਾਂਭਿਆ, ਨਾ ਸੰਧਿਆ ਵਕਤ ਦਾ ਸਮਾਂ ਸਾਂਭਿਆ, ਤੇ ਸੱਚ ਜਾਣੇ ਜੇ ਜੀਵਨ ਬਰਬਾਦ, 84 ਲੱਖ ਜੂਨਾ ਸਾਡੇ ਵਾਸਤੇ ਤਿਆਰ। ਸਾਡਾ ਇੱਕ ਇੱਕ ਇੰਦਰਾ ਜਿਹੜਾ ਹੈ ਨਾ, ਸੁੱਤਾ ਪਿਆ। ਮੈਂ ਬਚਨ ਸਾਂਝੇ ਕਰਦੇ, ਮਹਾਰਾਜ ਕਹਿੰਦੇ ਨੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅੱਖਾਂ ਸਾਡੀਆਂ, ਨੈਣ ਕਹਿੰਦੇ ਨੇ ਅੱਖਾਂ ਨੂੰ, ਨੈਣ ਨਾ ਦੇਖੇ ਸਾਧ ਤੇ ਨੈਣ ਬਾਹਰ। ਇਹ ਜਿਹੜੇ ਨੈਣ ਨੇ ਨਾ ਅੱਖਾਂ, ਕਹਿਣ ਲੱਗੇ ਇਹ ਵੀ ਸੁੱਤੀਆਂ ਪਈਆਂ। ਕਿਵੇਂ ਸੁੱਤੀਆਂ ਪਈਆਂ ਨੇ? ਪਰਾਏ ਰੂਪ ਵਿੱਚ ਮਸਤ ਨੇ, ਪਰਾਏ ਤਨ ਨੂੰ ਵੇਖਣ ਵਿੱਚ ਮਸਤ ਨੇ। ਹਾਲਾਂਕਿ ਬੰਦਾ ਜਾਗ ਰਿਹਾ, ਆਪਾਂ ਗੁਰੂ ਘਰ ਵਿੱਚ ਬੈਠੇ ਹਾਂ, ਜਾਗੇ ਹਾਂ, ਪਰ ਸਾਡੀਆਂ ਅੱਖਾਂ ਜਿਹੜੀਆਂ ਨੇ, ਜੇ ਤੇ ਗੁਰੂ ਦੇ ਦਰਸ਼ਨ ਕਰ ਰਹੀਆਂ ਨੇ, ਚੰਗਾ ਵੇਖ ਰਹੀਆਂ ਨੇ ਤੇ ਜਾਗਦੀਆਂ ਨੇ। ਤੇ ਸੱਚ ਜਾਣਿਆ ਜੇ ਇਹਨਾਂ ਅੱਖਾਂ ਨਾਲ ਪਰਾਇਆ ਤਨ ਹੀ ਟਕਿਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ, ਅੱਖਾਂ ਵੀ ਸੁੱਤੀਆਂ ਪਈਆਂ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਾਵਣ ਸੋਏ ਸੁਣ ਨਿੰਦ ਵਿਚਾਰ। ਸਰਵਣ ਕਹਿੰਦੇ ਨੇ ਕੰਨ ਨੂੰ, ਕੰਨ ਦਿੱਤੇ ਸੀ ਬਾਣੀ ਸੁਣਨ ਵਾਸਤੇ, ਪਰਮਾਤਮਾ ਦਾ ਜਸ ਸੁਣਨ ਵਾਸਤੇ। ਤੇ ਜੇ ਇਹ ਪਰਮਾਤਮਾ ਦਾ ਜਸ ਨਹੀਂ ਸੁਣ ਰਹੇ, ਬਾਣੀ ਨਹੀਂ ਸੁਣ ਰਹੇ, ਲੋਕਾਂ ਦੀ ਨਿੰਦਿਆ ਹੀ ਸੁਣ ਰਹੇ ਨੇ, ਤੇ ਸਾਡੇ ਕੰਨ ਵੀ ਸੁੱਤੇ ਨੇ। ਤੀਸਰੀ ਗੱਲ ਕੀਤੀ ਸੀ ਮਹਾਰਾਜ ਜੀ ਨੇ ਜ਼ਬਾਨ ਦੀ, ਰਸਨਾ ਦੀ। ਕਹਿਣ ਲੱਗੇ ਜ਼ਬਾਨ ਦਿੱਤੀ ਸੀ ਵਾਹਿਗੁਰੂ ਵਾਹਿਗੁਰੂ ਜਪਣ ਵਾਸਤੇ, ਜ਼ਬਾਨ ਦਿੱਤੀ ਸੀ ਸਿਮਰਨ ਕਰਨ ਵਾਸਤੇ, ਜ਼ਬਾਨ ਦਿੱਤੀ ਸੀ ਬਾਣੀ ਪੜ੍ਹਨ ਵਾਸਤੇ।
ਪਰ ਕਹਿਣ ਲੱਗੇ ਇਸੇ ਇਸ ਜ਼ਬਾਨ ਦੇ ਨਾਲ ਬੰਦੇ ਨੇ ਜਿਉਂ ਨਿੰਦਿਆ ਦਾ ਕੰਮ ਸ਼ੁਰੂ ਕੀਤਾ, ਕਦੀ ਕਿਸੇ ਦੀ ਨਿੰਦਿਆ, ਕਦੀ ਕਿਸੇ ਨੂੰ ਮਾੜਾ, ਕਦੀ ਕਿਸੇ ਨੂੰ ਭੰਡਿਆ। ਕਹਿਣ ਲੱਗੇ ਸੱਚ ਜਾਣਿਆ ਜੇ ਸਾਡੇ ਕੰਨ ਨਿੰਦਿਆ ਸੁਣਨ ਵੱਲ ਲੱਗੇ ਨੇ, ਇਹ ਵੀ ਸੁੱਤੇ ਪਏ ਨੇ, ਤੇ ਜੇ ਸਾਡੀ ਜ਼ਬਾਨ ਨਿੰਦਿਆ ਕਰਨ ਵਿੱਚ ਲੱਗੀਏ ਤੇ ਇਹ ਵੀ ਸੁੱਤੀ ਪਈ ਏ। ਤੇ ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ, ਸੁੱਤੇ ਹੋਇਆਂ ਦੇ ਘਰ ਹੀ ਉਜੜਦੇ ਨੇ, ਸੁੱਤੇ ਹੋਇਆਂ ਦੀ ਜ਼ਿੰਦਗੀ ਬਰਬਾਦ ਹੁੰਦੀ, ਜਾਗਦਿਆਂ ਦੇ ਨਹੀਂ। ਮੈਂ ਫਿਰ ਪੰਕਤੀਆਂ ਪੜ੍ਹਦੇ ਹਾਂ, ਮਨ ਵੀ ਸੁੱਤਾ, ਇੱਕ ਇੱਕ ਇੰਦਰਾ ਸੁੱਤਾ ਹੈ। ਨੈਨੋ ਨੀਂਦ ਪਰ ਦਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੇ ਲੈ। ਘਰ ਦੇ ਵਿੱਚ ਚਾਰ ਜੀ ਸੁੱਤੇ ਹੋਣ ਤੇ ਕਹਿਣ ਲੱਗੇ ਚੋਰ ਆ ਜਾਣ, ਤੇ ਜੇ ਇੱਕ ਵੀ ਜਾਗ ਪਏ ਨਾ, ਮਾੜਾ ਜਿਹਾ ਖੰਗੂਰਾ ਹੀ ਮਾਰਦੇ, ਖੜਾਕ ਹੀ ਕਰਦੇ, ਤੇ ਉਸੇ ਵੇਲੇ ਚੋਰ ਭੱਜ ਜਾਂਦੇ ਨੇ ਵੀ ਮਾਲਕ ਜਾਗਦੇ ਪਏ। ਤੇ ਜੇ ਚਾਰੇ ਦੇ ਚਾਰੇ ਸੁੱਤੇ ਪਏ ਨੇ ਤੇ ਕੀ ਚੋਰ ਘਰ ਦੀ ਕੋਈ ਇੱਕ ਇੱਕ ਚੀਜ਼ ਛੱਡਣਗੇ, ਸਾਰਾ ਕੁਝ ਤਬਾਹ ਕਰਕੇ ਲੈ ਲੁੱਟ ਕੇ ਲੈ ਜਾਣਗੇ। ਮਹਾਰਾਜ ਕਹਿਣ ਲੱਗੇ ਇਹਨਾਂ ਇੰਦਰੀਆਂ ਨੂੰ ਜਗਾ, ਆ ਤੇਰਾ ਸਰੀਰ ਪੂਰਾ ਘਰ ਏ, ਆ ਇੰਦਰੇ ਇਹਦੇ ਵਿੱਚ ਪਰਿਵਾਰ ਨੇ, ਤੇ ਜੇ ਇੰਦਰੇ ਜਾਗਦੇ ਹੋਣਗੇ, ਰਸਨਾ ਬਾਣੀ ਪੜ੍ਹ ਰਹੀ ਹੋਏਗੀ, ਕੰਨ ਬਾਣੀ ਸੁਣ ਰਹੇ ਹੋਣਗੇ, ਮਨ ਵਾਹਿਗੁਰੂ ਦੇ ਨਾਂ ਵਿੱਚ ਲੱਗਾ ਹੋਏਗਾ। ਕਹਿਣ ਲੱਗੇ ਅੱਖਾਂ ਕਿਤੇ ਗੁਰੂ ਦੇ ਦਰਸ਼ਨਾਂ ਦੇ ਵਿੱਚ ਮਸਤ ਹੋਣਗੀਆਂ। ਇੱਕ ਇੰਦਰਾ ਜਾਗਦਾ ਹੋਏ ਤਾਂ ਘਰ ਵੱਜੇਗਾ, ਉਹ ਬੰਦਿਆ ਨੇ ਤੇ ਲੁੱਟਿਆ ਜਾਏਗਾ, 84 ਦੇ ਗੇੜ ਵਿੱਚ ਪਏ। ਮਾਇਆ ਦਾ ਪ੍ਰਭਾਵ ਬਹੁਤ ਬੰਦੇ ਤੇ, ਮਾਇਆ ਨੇ ਇਸ ਬੰਦੇ ਦੀ ਜ਼ਿੰਦਗੀ ਨੂੰ ਸਾਰੀ ਉਮਰ ਆਪਣੇ ਪਿੱਛੇ ਲਾ ਛੱਡੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦੇ ਦੀ ਭੱਜ ਦਓ ਨੀਰ ਲਿਖ। ਇਹਨਾਂ ਅੰਦਰ ਇੰਜ ਮਾਇਆ ਦੇ ਫੁੰਨੇ ਕਰ ਕਰਕੇ ਨੇ, ਫਿਰ ਮਾੜਾ ਕਰਮ ਨਹੀਂ ਵੇਖਣਾ, ਇੰਜ ਕਹਿਣ ਲੱਗ ਪਈ ਜਿੱਧਰੋਂ ਵੀ ਆਵੇ ਮੈਂ ਕਰਵਾ ਇਹਨੂੰ ਲੁੱਟਣ ਵਾਸਤੇ। ਹਾਲਾਂਕਿ ਆਇਆ ਨਾਮ ਲੁੱਟਣ ਵਾਸਤੇ, ਮਹਾਰਾਜ ਜੀ ਨੇ ਬਚਨ ਕਹਿਣਾ ਨਾ, ਬੰਦਿਆ ਲੋਕਾਂ ਦੇ ਘਰ ਨਾ ਲੁੱਟ, ਲੋਕਾਂ ਦੀ ਮਾਇਆ ਨਾ ਲੁੱਟ, ਧਰਮ ਦੀ ਕਿਰਤ ਕਰ, ਬੇਈਮਾਨੀ ਨਾ ਕਰ। ਜੇ ਲੁੱਟਣਾ ਹੀ ਤੇ ਵਾਹਿਗੁਰੂ ਦਾ ਨਾਮ ਲੁੱਟ ਲੇਗਾ, ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ, ਉਹ ਨਾਮ ਦੀ ਲੁੱਟ ਪਈ ਲੁੱਟ ਲੈ, ਫਿਰ ਪਾਸੇ ਪਛਤਾਓਗੇ ਜਬ ਪ੍ਰਾਣ ਜਾਏਗੇ ਸ਼ੂ, ਫਿਰ ਤੇ ਪਛਤਾਵਾ ਰਹੇਗਾ ਜਦੋਂ ਪ੍ਰਾਣਾਂ ਦੀ ਲੜੀ ਟੁੱਟ ਗਈ। ਵੇਖੋ ਇਹਦਾ ਅੰਦਰ ਮਾਇਆ ਘੜ ਕਰਕੇ, ਮੈਂ ਇੱਕ ਆਪ ਸੰਗਤਾਂ ਨੂੰ ਘਟਨਾ ਸਰਵਣ ਕਰਾਵਾਂ, ਪਹਿਲਾਂ ਕਿੰਨਾ ਬੰਦੇ ਦੇ ਅੰਦਰ ਇੰਜ ਕਹਿ ਲਈਏ ਵੀ ਸੰਤੋਖ ਸੀ, ਸਬਰ ਸੀ। ਉਹ ਕਹਿੰਦਾ ਸੀ ਧਰਮ ਦੀ ਕਿਰਤੀ ਕਰਨੀ, ਮੈਂ ਥੋੜ੍ਹੀ ਖਾ ਲਾਂਗਾ ਪਰ ਬੇਈਮਾਨੇ ਵਾਲੇ। ਮਹਾਰਾਜ ਰਣਜੀਤ ਸਿੰਘ ਦੇ ਸਮੇਂ ਨੂੰ ਉਹਨਾਂ ਨੇ ਵੇਖਿਆ ਵੀ ਮੇਰੇ ਰਾਜ ਦੇ ਵਿੱਚ ਕਿੰਨੇ ਕੁ ਲੋਕ ਇਮਾਨਦਾਰ ਨੇ, ਕਿਉਂਕਿ ਜਦੋਂ ਸਭ ਨੂੰ ਮਿਲ ਰਿਹਾ ਹੋਵੇ ਕੁਝ, ਉਦੋਂ ਤੇ ਬੰਦਾ ਮਾਨ, ਜਦੋਂ ਮਿਲਣਾ ਹੀ ਕੁਝ ਨਹੀਂ, ਸਰਕਾਰਾਂ ਹੀ ਖਾਈ ਜਾਂਦੀਆਂ, ਕਿਸੇ ਗਰੀਬ ਦਾ ਭਲਾ ਹੀ ਨਹੀਂ ਕਰਨਾ, ਕਿਸੇ ਦਾ ਧਿਆਨ ਰੱਖਣਾ, ਤੇ ਬੇਈਮਾਨ ਨਹੀਂ ਕਰਨਾ। ਉਹ ਕਹਿਣ ਲੱਗੇ ਮੇਰਾ ਰਾਜ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਤੇ ਜੇ ਮੇਰੇ ਰਾਜ ਦੇ ਵਿੱਚ ਕੋਈ ਇਹੋ ਜਿਹਾ ਕੰਮ ਹੋਏਗਾ ਤੇ ਮੇਰੇ ਤੇ ਉਂਗਲਾਂ ਉੱਠਣਗੀਆਂ, ਵੀ ਗੁਰੂ ਤੇ ਵੀ ਉਂਗਲਾਂ ਉੱਠਣਗੀਆਂ ਵੀ ਆਹ ਰਾਜਾ ਹੈ ਜਿਹੜਾ ਫਲਾਣੇ ਗੁਰੂ ਨੂੰ ਮੰਨਦਾ ਤੇ ਇਹੋ ਜਿਹੇ ਕਰਮ ਕਰਦਾ। ਜੇ ਰਾਜ ਭਾਗ ਗੁਰੂ ਦੀ ਕਿਰਪਾ ਨਾਲ ਮਿਲਿਆ ਤੇ ਕਿੰਨੀ ਕੁ ਇਮਾਨਦਾਰੀ ਮੇਰੀ ਪਰਚਾ, ਮੈਂ ਕਿੰਨਾ ਕੁ ਲੋਕਾਂ ਨੂੰ ਸਕੂਨ ਦੇ ਸਕਿਆ। ਉਹ ਕਹਿਣ ਲੱਗੇ ਉਹਨੇ ਇੱਕ ਕੁੱਤੇ ਦੇ ਗਲ ਵਿੱਚ ਨਾ ਸੋਨੇ ਦਾ ਹਾਰ ਪਾਇਆ, ਸੋਨੇ ਦਾ ਹਾਰ ਪਾ ਕੇ ਤੇ ਲਾਹੌਰ ਦੀਆਂ ਗਲੀਆਂ ਵਿੱਚ ਛੱਡਿਆ। 3 ਦਿਨ ਕੁੱਤਾ ਜਿਹੜਾ ਸੀ ਲਾਹੌਰ ਦੀਆਂ ਗਲੀਆਂ ਵਿੱਚ ਘੁੰਮਦਾ ਰਿਹਾ, 3ਰੇ ਦਿਨ ਉਹ ਕੁੱਤਾ ਜਿਹੜਾ ਸੀ ਫਿਰ ਵਾਪਸ ਜਿੱਥੋਂ ਛੱਡਿਆ ਸੀ ਨਾ ਉੱਥੇ ਆ ਗਿਆ, ਐਰ ਕਰ ਲੈ ਕੇ ਆਏ। ਨਾ ਕੁੱਤੇ ਨੂੰ ਕਿਸੇ ਨੇ ਕੁਝ ਕਿਹਾ ਤੇ ਨਾ ਗਲ ਵਿੱਚ ਪਾਏ ਹਾਰ ਨੂੰ ਕਿਸੇ ਨੇ ਛੇੜ। ਤੇ ਮਹਾਰਾਜ ਰਣਜੀਤ ਸਿੰਘ ਬੜੇ ਖੁਸ਼ ਹੋਏ, ਕਹਿਣ ਲੱਗੇ ਇੰਨੀ ਪਰਜਾ ਇਮਾਨਦਾਰ, ਨਾ ਤੇ ਕੁੱਤੇ ਦਾ ਕੁਝ ਵਿਗੜਿਆ ਤੇ ਨਾ ਇਹਦੇ ਗਲ ਵਿੱਚ ਪਏ ਹਾਰ ਨੂੰ ਕਿਸੇ ਨੇ ਛੂਹਿਆ ਤੱਕ। ਤੇ ਉਹ ਸੱਜਣ ਕਹਿੰਦੇ ਨੇ ਜੇ ਕਿਤੇ ਅੱਜ ਦਾ ਸਮਾਂ ਆ ਜੇ, ਅੱਜ ਤੁਸੀਂ ਛੱਡੋ ਕਿਤੇ ਕੁੱਤੇ ਦੇ ਗਲ ਵਿੱਚ ਹਾਰ ਪਾ ਕੇ। ਕਹਿਣ ਲੱਗੇ ਸੋਨੇ ਦੇ ਹਾਰ ਦੀ ਤੇ ਗੱਲ ਛੱਡੋ, ਤੁਹਾਨੂੰ ਸ਼ਾਮ ਤੱਕ ਕੁੱਤਾ ਵੀ ਨਹੀਂ ਜੇ ਲੱਭਣਾ, ਸਭ ਕੁਝ ਹੁੰਦਾ। ਇੰਨੀ ਅੰਦਰ ਮਾਇਆ ਨੇ ਕਰ ਕਰ ਲਿਆ ਹੈ, ਬੰਦਾ ਕਹਿੰਦਾ ਜਿੱਧਰੋਂ ਲੁੱਟ ਪੈਂਦੇ ਮੈਂ ਲੁੱਟ ਲਵਾਂ, ਭਾਵੇਂ ਬੇਈਮਾਨੀ ਜੋ ਮਰਜ਼ੀ ਹੋ ਜਾਏ, ਮੈਂ ਸਭ ਕੁਝ ਕਰਨ ਵਾਸਤੇ ਕੁਰਬਾਨ ਵਾਸਤੇ, ਪਰ ਮਾਇਆ ਨੂੰ ਮੈਨੂੰ ਛੱਡਿਆ। ਮਹਾਰਾਜ ਕਹਿਣ ਲੱਗੇ ਇੰਨੀ ਕੋਸ਼ਿਸ਼
ਕਿਤੇ ਨਾਮ ਵਾਲੇ ਪਾਸੇ ਤੇਰੀ ਹੋਣੀ ਚਾਹੀਦੀ, ਬੰਦਗੀ ਵਾਲੇ ਪਾਸੇ ਹੋਣੀ ਚਾਹੀਦੀ ਸੀ। ਉਹ ਸੱਜਣਾ ਸੱਚ ਜਾਣੀ, ਉਹ ਤੇ ਚਾਰ ਟਕੇ ਲੁੱਟ ਲਏਗਾ, ਕਿਤੇ ਦੋ ਚਾਰ ਮਹੀਨੇ ਤੇਰੇ ਲੰਘ ਜਾਣਗੇ, ਫਿਰ ਭੁੱਖੇ ਦਾ ਭੁੱਖਾ। ਜੇ ਕਿਤੇ ਨਾਮ ਨੂੰ ਲੁੱਟ ਲੈਂਦਾ ਤੇ ਕੁਲਾ ਤੱਕ ਵੀ ਤੇਰਾ ਪਾਰ ਉਤਾਰ ਆ ਜਾਣੇ, ਰੱਜ ਜਾਣਾ ਸੀ ਤੈਨੂੰ, ਭੁੱਖਾ ਨਹੀਂ ਸੀ ਰਹਿਣ। ਪਰ ਇਹ ਅੰਦਰ ਇਹਨਾਂ ਇਹਨਾਂ ਚੀਜ਼ਾਂ ਨੇ ਇੰਨਾ ਪ੍ਰਭਾਵ ਪਾ ਲਿਆ। ਅੱਜ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕੁਝ ਐਸੇ ਬਚਨ ਇਸ ਹੁਕਮਨਾਮੇ ਦੇ ਵਿੱਚ ਕਹਿੰਦੇ ਪਏ ਨੇ, ਪਰ ਜੋਬਨ ਮੈਂ ਮਤ ਪਈ ਅੜੇ ਘਰ ਪਹਣੀ ਬਲਰਾਮ ਜਿਉ। ਅਸਤਰਜ ਲੀਲਾ ਮਾਇਆ ਨੇ ਆਪਣਾ ਪ੍ਰਭਾਵ ਪਾ ਲਿਆ। ਜਵਾਨੀ ਵਿੱਚ ਵੀ ਗੁਰੂ ਵਾਲੇ ਪਾਸੇ ਨਹੀਂ ਤੁਰਨ ਦਿੱਤਾ, ਬਚਪਨ ਵਿੱਚ ਨਹੀਂ ਤੁਰਨ ਦਿੱਤਾ, ਬੁਢਾਪੇ ਵਿੱਚ ਵੀ ਨਹੀਂ, ਇੰਨਾ ਮਦਹੋਸ਼ ਕਰ ਦਿੱਤਾ ਜੀਵ ਰੂਪੀ ਇਸਤਰੀ ਨੂੰ ਭੁੱਲ ਹੀ ਗਿਆ। ਮੈਂ ਤੇ ਇੱਕ ਦਿਨ ਆ ਘਰ ਛੱਡ ਕੇ ਤੇ ਜਾਣਾ ਸੀ, ਪਰ ਜਾਣ ਵਾਸਤੇ ਕੋਈ ਤਿਆਰੀ ਨਹੀਂ। ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ। ਇਹਨਾਂ ਵਕਾਰਾਂ ਨੇ, ਇਸ ਮਾਇਆ ਨੇ ਮੇਰੇ ਚਿੱਤ ਨੂੰ ਮੈਲਾ ਕਰ ਦਿੱਤਾ, ਅਵਗਣਾਂ ਦੇ ਨਾਲ ਮੇਰਾ ਚਿੱਤ ਭਰ ਗਿਆ, ਗੁਣਾਂ ਨਾਲ ਨਹੀਂ, ਕਿਉਂਕਿ ਗੁਰੂ ਵਾਲੇ ਪਾਸੇ ਤੁਰੇ ਨੇ। ਬਿਨ ਗੁਰ ਗੁਣ ਨਾ ਸਮਾਉਣ, ਗੁਰੂ ਤੋਂ ਬਿਨਾਂ ਚੰਗੇ ਗੁਣ ਅੰਦਰ ਨਹੀਂ ਸੀ ਵਸਣੇ, ਗੁਰੂ ਤੋਂ ਬਿਨਾਂ ਨਾਮ ਦੀ ਬਖਸ਼ਿਸ਼ ਨਹੀਂ ਮਿਲਣੀ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਬਲਰਾਮ ਜਿਉ। ਬਲ ਦੇ ਅਰਥ ਹੁੰਦਾ ਸਦਕੇ ਜਾਣਾ, ਬਲਹਾਰ ਜਾਣਾ। ਰਾਮ ਦੇ ਅਰਥ ਨੇ ਪਰਮਾਤਮਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਹੇ ਮੇਰੇ ਰਾਮ, ਮੈਂ ਤੇਥੋਂ ਬਲਹਾਰ ਜਾਣਾ, ਸਦਕੇ ਜਾਣਾ, ਮੇਰੇ ਤੇ ਬਖਸ਼ਿਸ਼ ਕਰ, ਮੈਂ ਇਸ ਮਾਇਆ ਦੀ ਨੀਂਦ ਤੋਂ ਬਾਹਰ ਆ ਸਕਾਂ। ਗੁਣ ਸਾਰ ਨਾ ਜਾਣੀ, ਭਰਮ ਭਲਾਣੀ ਜੋਬਨ ਬਾਤ ਗਵਾਇਆ। ਕਹਿਣ ਲੱਗੇ, ਰੱਬ ਜੀ ਮੈਂ ਤੇਰੇ ਗੁਣਾਂ ਨੂੰ ਨਹੀਂ ਸਮਝ ਸਕੀ, ਤੇਰੇ ਪਰਪਕਾਰਾਂ ਨੂੰ ਨਹੀਂ ਸਮਝ ਸਕੀ, ਨਾ ਹੀ ਕੀਮਤ ਪਾ ਸਕੀ। ਭਰਮ ਵਿੱਚ ਹੀ ਭੁੱਲੀ ਰਹੀ ਵੀ ਮੈਂ ਕਿਹੜਾ ਕਿਤੇ ਜਾਣਾ, ਮੈਨੂੰ ਕਿਹੜਾ ਕੁੱਲ ਜਾਣ ਵਾਲਾ। ਜੋਬਨ ਬਾਦ ਗਵਾ, ਜੋਬਨ ਦਾ ਸਮਾਂ ਜਿਹੜਾ ਸੀ ਨਾ, ਬਾਦ ਦੇ ਅਰਥ ਨੇ ਵਿਅਰਥ ਗਵਾ ਲਿਆ, ਕਿਉਂਕਿ ਜੋਬਨ ਇਹ ਜੇ ਮੈਂ ਪਿਛਲੇ ਦਿਨੇ ਬੇਨਤੀ ਕੀਤੀ ਸੀ, ਜੇ ਸਿਮਰਨ ਕਰਨਾ ਹੈ, ਨਿਤਨੇਮ ਕਰਨਾ ਹੈ, ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਸੇਵਾ ਕਰਨੀ, ਤੇ ਤਾਂ ਵੀ ਸਰੀਰ ਵਿੱਚ ਬਲ ਹੋਣਾ ਚਾਹੀਦਾ, ਤਾਕਤ ਹੋਏਗੀ ਤਾਂ ਹੀ ਕਿਤੇ ਚੌਂਕੜਾ ਮਾਰ ਕੇ ਕਿਤੇ ਬਾਣੀ ਪੜ੍ਹ ਸਕਾਂਗੇ। ਪਰ ਕਹਿਣ ਲੱਗੇ, ਅਸੀਂ ਆਪਣੀ ਸਾਰੀ ਜਵਾਨੀ ਨੂੰ ਬੰਦਗੀ ਤੋਂ ਸਿੱਖਣਾ ਭਰਮ ਵਿੱਚ ਹੀ ਕੱਢ ਦਿੱਤਾ। ਵਰ ਕਰ ਦਰ ਦਰਸ਼ਨ ਨਹੀਂ ਜਾਤਾ, ਨਾ ਤੇ ਵਰ ਪਾਰੇ ਪਤਾ ਲੱਗਾ। ਵਰ ਕਹਿੰਦੇ ਨੇ, ਜਿਵੇਂ ਆਪਾਂ ਕਹਿੰਦੇ ਨਾ ਵੀ ਸਾਡੀ ਬੱਚੀ ਜਵਾਨ ਹੋ ਗਈ, ਇਹਦੇ ਵਾਸਤੇ ਵਰ ਲੱਭਣਾ। ਵਰ ਕਹਿੰਦੇ ਨੇ ਪਤੀ ਨੂੰ, ਕਹਿਣ ਲੱਗੇ ਮੈਂ ਆਪਣੇ ਵਰ ਪਤੀ ਪਰਮਾਤਮਾ ਦਾ ਘਰ ਹੀ ਨਹੀਂ ਜਾਣ ਸਕੀ, ਉਹਦਾ ਦਰ ਹੀ ਨਹੀਂ ਜਾਣ ਸਕੀ, ਉਹਦੇ ਬਾਰੇ ਮੈਨੂੰ ਸਮਝ ਨਹੀਂ ਆਈ ਕਿ ਮੈਂ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋਣਾ ਸੀ। ਸਤਿਗੁਰੂ ਪੂਛ ਨਾ ਮਾਰਗ ਚਾਲੀ ਸੁੱਤੀ ਰਹਿਣ ਵਿਹਾਣੀ। ਕਹਿਣ ਲੱਗੇ, ਜੇ ਕਿਤੇ ਸਤਿਗੁਰੂ ਨੂੰ ਮੈਂ ਪੁੱਛਦੀ ਵੀ ਕਿਹੜੇ ਕਰਮ ਕਰਾਂ, ਕਿਹੜਾ ਕੰਮ ਕਰਾਂ, ਮੈਂ ਪਰਮਾਤਮਾ ਪਤੀ ਦੇ ਘਰ ਵਿੱਚ ਪਹੁੰਚ ਸਕਾਂ। ਕਹਿਣ ਲੱਗੇ, ਗੁਰੂ ਵਾਲੀ ਬਣੀ ਨਹੀਂ, ਸੁੱਤੀ ਰਹਿਣ ਵਿਹਾਣੀ, ਸਾਰੀ ਜ਼ਿੰਦਗੀ ਸੁੱਤਿਆਂ ਕਰ ਦਿੱਤੀ। ਰਹਿਣ ਗਵਾਈ ਸੋਇਕ ਹੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਨਾਨਕ ਬਾਲ ਤਨ ਰਡੇਪਾ, ਬਿਨ ਪਰ ਧਨ ਕੁਮਲਾਣੀ। ਇੱਕ ਸ਼ਬਦ ਅਸੀਂ ਪਿੰਡਾਂ ਦੇ ਵਿੱਚ ਵਰਤਦੇ ਹਾਂ, ਰੰਡੀ ਹੋ ਜਾਣਾ, ਬੜਾ ਕਰੜਾ ਜਿਹਾ ਸ਼ਬਦ ਹੈ। ਬੱਚੀ ਦੇ ਸਿਰ ਤੋਂ, ਇਸਤਰੀ ਸਿਰ ਤੋਂ ਪਤੀ ਚਲੀ ਜਾਏ, ਪਤੀ ਦਾ ਸਾਇਆ ਉੱਠ ਜਾਏ, ਤੇ ਕਹਿੰਦੇ ਹਾਂ ਵਿਚਾਰੀ ਰੰਡੀ ਹੋ ਗਈ ਜਵਾਨੀ ਦੇ ਵਿੱਚ। ਮਹਾਰਾਜ ਕਹਿਣ ਲੱਗੇ, ਜਿਸ ਜੀਵ ਰੂਪੀ ਇਸਤਰੀ ਨੇ ਪਤੀ ਪਰਮਾਤਮਾ ਤੱਕ ਪਹੁੰਚ ਨਹੀਂ ਕੀਤੀ, ਉਹ ਸਾਰਿਆਂ ਜੀਵ ਰੂਪੀ ਇਸਤਰੀ ਰੰਡੇ ਪਏ ਕੱਢਦੇ ਪਈਆਂ ਨੇ। ਅੱਗੇ ਮਹਾਰਾਜ ਨੇ ਜ਼ਿਕਰ ਕੀਤਾ, ਬਾਬਾ ਮੈਂ ਵਰ ਦੇ, ਮੈਂ ਹਰ ਵਰ ਪਾ। ਅਰਦਾਸ ਕਰਦੇ ਪਏ ਨੇ, ਹੇ ਪਰਮਾਤਮਾ ਜੀ ਮੇਰੇ ਤੇ ਬਖਸ਼ਿਸ਼ ਕਰੋ, ਸਤਿਗੁਰੂ ਜੀ ਮੈਨੂੰ ਵਰ ਦੇ ਦਿਓ, ਮੇਰੇ ਤੇ ਬਖਸ਼ਿਸ਼ ਕਰ ਦਿਓ, ਮੈਨੂੰ ਵਰ ਪਾ ਜਾਵੇ, ਪਤੀ ਪਰਮਾਤਮਾ ਚੰਗਾ ਲੱਗਣ ਲੱਗ ਪਿਆ, ਮੈਂ ਉਹਦੇ ਤੋਂ ਕੁਰਬਾਨ ਜਾਵਾਂ, ਸਦਕੇ ਜਾਵਾਂ, ਉਹਦੇ ਤੱਕ ਪਹੁੰਚ ਕਿਵੇਂ ਹੋਣੀ, ਉਹ ਕੰਮ ਕਰਾਂ। ਰਵ ਰਹਿਆ ਜੁਗਚਾਰ ਤ੍ਰੇ ਪਵਣ ਬਾਣੀ ਜਿਸਕੀ ਬਲਰਾਮ ਜੀ। ਕਿਹੜਾ ਪਤੀ ਪਰਮਾਤਮਾ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਤੇ ਹਰ ਸਮੇਂ ਹੈ, ਜੁਗਚਾਰ ਦੇ ਅਰਥ ਨੇ ਹਰ ਸਮੇਂ, ਤ੍ਰੇ ਪਵਣ ਤਿੰਨਾਂ ਭਵਨਾਂ ਦੇ ਵਿੱਚ ਉਹਦਾ ਹੁਕਮ ਚੱਲਦਾ ਹੈ, ਮੈਂ ਉਹਦੇ ਤੋਂ ਬਲਹਾਰ ਜਾਣਾ, ਮੈਂ ਉਹਦੇ ਤੱਕ ਪਹੁੰਚ ਸਕਾਂ। ਤ੍ਰੇ ਭਵਨ ਕੰਤ ਰਵੇ ਸੁਹਾਗਣ ਅਵਗਣਵੰਤੀ ਦੂਰੇ। ਜਿਹੜੀਆਂ ਗੁਣਵੰਤਵਾਨ ਨੇ ਨਾ, ਸੁਹਾਗਣਾਂ ਨੇ, ਉਹ ਪਤੀ ਪਰਮਾਤਮਾ ਤੱਕ ਪਹੁੰਚਦੀਆਂ ਨੇ। ਜਿਹੜੀਆਂ ਅਵਗਣਾਂ ਨਾਲ ਭਰੀਆਂ ਪਈਆਂ, ਵਕਾਰ ਭੋਗਣ ਵਾਲੀਆਂ, ਮਾਇਆ ਦੇ ਨਸ਼ੇ ਵਿੱਚ ਗੁਲਤਾਨ, ਉਹ ਦੂਰ ਹੋ ਜਾਂਦੀਆਂ ਨੇ। ਜੈਸੀ ਆਸਾ ਤੈਸੀ ਮਨਸਾ ਪੂਰ ਰਿਹਾ, ਪਰ ਪੂਰੇ ਪਰਮਾਤਮਾ ਪਤੀ ਤੇ ਹਰੇਕ ਜਗ੍ਹਾ ਤੇ ਹਾਜ਼ਰ ਨਾਜ਼ਰ ਏ,
ਪਰ ਸਾਡੀ ਬਿਰਤੀ ਨਹੀਂ ਬਣੀ ਉਹਦੇ ਤੱਕ ਪਹੁੰਚਣ ਦੀ। ਹਰ ਕੀ ਨਾਲ ਸਰਵ ਸਾਗਣ ਰਾਂਡ ਨਾ ਮੈਲੇ ਵੇਸੇ, ਜਿਹੜੇ ਹਰੀ ਪਰਮਾਤਮਾ ਦੀ ਇੰਜ ਕਹਿ ਲਈਏ ਵੀ ਇਸਤਰੀਆਂ ਬਣ ਜਾਂਦੀਆਂ, ਸੁਹਾਗਣਾ ਬਣ ਜਾਂਦੀਆਂ, ਜਿਨ੍ਹਾਂ ਨੂੰ ਅਸੀਂ ਸੰਤ ਕਹਿ ਦਿੰਦੇ ਹਾਂ, ਸਾਧੂ ਕਹਿ ਦਿੰਦੇ, ਮਹਾਂਪੁਰਖ ਕਹਿ ਦਿੰਦੇ, ਬ੍ਰਹਮ ਗਿਆਨੀ ਕਹਿ ਦਿੰਦੇ ਹਾਂ, ਉਹ ਪਤੀ ਪਰਮਾਤਮਾ ਵਾਲੀਆਂ ਨੇ, ਉਹ ਪਰਮਾਤਮਾ ਦੇ ਘਰ ਦੇ ਵਿੱਚ ਚੰਗੀਆਂ ਲੱਗਦੀਆਂ ਨੇ। ਨਾਨਕ ਮੈਂ ਵਰ ਸਾਚਾ ਭਾਵ ਹੈ ਜੁਗ ਜੁਗ ਪ੍ਰੀਤਮ ਤੈਸੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅਰਦਾਸ ਕਰਦੇ ਪਏ ਨੇ, ਹੇ ਪਰਮਾਤਮਾ ਮੇਰੇ ਤੇ ਕਿਰਪਾ ਕਰੋ, ਮੈਨੂੰ ਵਰ ਚੰਗਾ ਲੱਗਣ ਲੱਗ ਪਏ, ਮੈਨੂੰ ਪਤੀ ਪਰਮਾਤਮਾ ਪਾ ਜਾਏ ਤੇ ਉਸ ਪਤੀ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਮੈਂ ਉਹਦਾ ਸਿਮਰਨ ਕਰਾਂ, ਬੰਦਗੀ ਕਰਾਂ, ਤਾਂ ਕਿ ਉਹਦੇ ਘਰ ਦੇ ਵਿੱਚ ਪ੍ਰਵਾਨ ਹੋ ਸਕਾਂ। ਆਹ ਹੀ ਸਿਮਰਨ ਆਪਾਂ ਕਰਨਾ, ਉਸ ਪਰਮਾਤਮਾ ਨੂੰ ਯਾਦ ਕਰਨਾ, ਜ਼ਰੂਰ ਯਾਦ ਕਰਿਆ ਕਰੋ ਤੇ ਆਖਿਆ ਕਰੋ ਜੀ ਸਤਨਾਮ।

ਬਸ ਇਸ ਤਰ੍ਹਾਂ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਸਤਨਾਮ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਰੱਖੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿ ਸੇਤੀ ਮਨ ਵਜਿਆ ਵਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਇਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਕਰ ਤੇਰਾ ਕਾਰਜ ਸਭ ਸਵਾਰਨਾ। ਸਭਨਾ ਕਲਾ ਸਮਰਥ ਸਵਾਮੀ ਸੋ ਕਮਨ ਵਸਾਰ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ। ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ ਸਦਾ ਸੋ ਸਲਾਹ, ਤੇਰੀ ਨਾ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾ, ਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ। ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸੰਤ ਸਿੱਖ ਮਨੈ ਵਸਿਆ ਜਿਨੇ ਇੱਛਾ ਸਭ ਪੁਜਾਈਆ। ਸਦਾ ਗੁਰਬਾਣ ਕੀਤਾ ਗੁਰ ਵਟੋਂ ਜਿਸ ਦੀਆਂ ਵਡਿਆਈਆਂ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾ। ਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾ, ਜੇ ਕਲਾ ਦਿੱਤ ਕਰ ਧਾਰੀਆ। ਪੰਜ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਸ ਕਹੋਵਾ ਤਿਤ ਕਰੇ ਅਨਹਦ ਵਾਜੇ। ਆਨੰਦ ਸਨ ਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਦੁਖ ਰਹੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਰ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ ਬਿਨਵੰਤ, ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋ। ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੇ ਦਾਈ ਦਾਇਆ, ਖਿਲ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਦ ਕਾ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕੁਛ ਹੋ ਨਾਹੀ ਕੁਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਪੂਰਾ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਹਾਰੀ

ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲਾ, ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ। ਸਤਿਗੁਰ ਕਿਰਪਾ ਕਰਨ, ਇਸੇ ਤਰ੍ਹਾਂ ਨਾਮ ਵਾਲੇ ਨਾਲ ਜੁੜੀ ਰਹੀ ਹੈ। ਬੇਨਤੀ ਹੈ, ਗੁਰਦੁਆਰਾ ਸਾਹਿਬ ਦੀਆਂ ਦੋ ਬਿਲਡਿੰਗਾਂ ਸਾਊਥ ਹਾਲ ਅਤੇ ਨੌਰਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਵੱਧ ਤੋਂ ਵੱਧ ਦਸਵੰਧੀ ਇਹ ਮਾਇਆ ਕੱਟ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਇਸ ਸੇਵਾ ਵਿੱਚ ਹਿੱਸਾ ਪਾਓ ਜੀ। ਦੂਸਰੀ ਬੇਨਤੀ ਹੈ, 17 ਅਗਸਤ ਨੂੰ ਸੰਗਰਾਂਦ ਦਾ ਦਿਹਾੜਾ ਆ ਰਿਹਾ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਤੁਸੀਂ ਚੇਚੇ ਤੌਰ 'ਤੇ ਪਹੁੰਚਦੇ ਹੋ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 27 ਅਗਸਤ ਨੂੰ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। 30 ਅਗਸਤ ਨੂੰ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। 11, 12, 13 ਸਪਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 31 ਰਾਗ ਦਰਬਾਰ ਕੀਰਤਨ ਸਮਾਗਮ ਹੋ ਰਹੇ ਨੇ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 12 ਸਪਤੰਬਰ ਨੂੰ ਪਹਿਲਾ ਪ੍ਰਕਾਸ਼ ਪੁਰਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਇਹ ਨੋਟ ਕਰਨਾ ਜੀਓ, ਗੁਰੂ ਘਰ ਪਹੁੰਚ ਕੇ ਗੁਰੂ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 900 ਤੋਂ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਵਿੱਤਰ ਅੰਗ 900 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ।

ਹੁੰਦੀ ਕਉ ਅਣਹੁੰਦੀ ਹਿਰੈ ਦੇਹੀ ਗੁਪਤ ਬਦੇਹੀ ਦਿਸੈ ਸਗਲੇ ਸਾਜ ਕਰਤ ਜਗਦੀਸੈ ਠੱਗਣ ਹਾਰ ਅਣਠੱਗਦਾ ਠਾਗੈ ਬਿਨ ਵੱਖਰ ਫਿਰ ਫਿਰ ਉਠ ਲਾਗੈ ਸੰਤ ਸਭਾ ਮਿਲ

ਨਾਨਕ ਤਾਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਬੀਆ ਰਹਾਉ ਪੁੱਤਰ ਕਲਤਰ ਲਖਮੀ ਦਿਸੈ ਇਨ ਮਹਿ ਕਿਛੂ ਨ ਸੰਗ ਲਿਆ ਬਿਖੈਠ ਗੌਰੀ ਖਾਏ ਭੁਲਾਨਾ ਮਾਇਆ ਮੰਦਿਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਬ ਜੋਨ ਮਹਿ ਕਿਰਤ ਪਿਆ ਪੁਰਬ ਕਮਾਣੀ ਛੋਟੈ ਨਾਹੀ ਜਮਦੂਤ ਗ੍ਰਾਸਿਉ ਮਹਾ ਭਇਆ ਬੋਲੇ ਝੂਠ ਕਮਾਵੈ ਅਵਰਾ ਤ੍ਰਿਸ਼ਨ ਨ ਬੂਝੈ ਬਹੁਤ ਹਯਾ ਅਸਾਧ ਰੂਪ ਉਪਜਿਆ ਸੰਤ ਦੁਖਨ।

ਰਹਾਉ। ਬਡਭਾਗੀ ਤੇ ਜਨ ਕਉ ਜਾਨਹੋ, ਜੋ ਹਰ ਕੇ ਗੁਣ ਗਾਵੈ। ਜਨਮ ਜਨਮ ਕੇ ਪਾਪ ਖੋਏ ਕੈ, ਪੁੰਨ ਬੈਕੁੰਠ ਸਿਧਾਵੈ। ਅਜਾਮਲ ਕਉ ਅੰਤ ਕਾਲ ਮਹਿ, ਨਾਰਾਇਣ ਸੁਦਿਆਈ। ਜਾਂ ਗਤ ਕੋ ਜੋਗੀਸਰ ਬਾਛਤ, ਸੋ ਗਤ ਚਿੰਨ ਮਹਿ ਪਾਈ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਬਿਰਦਰਾ

ਪਰੈ ਤਿੰਘਾਣਾ ਕਲ ਲੱਖਣ ਵਿਚਾਰ ਰਹਾਉ। ਕਿਤੇ ਦੇਸ਼ ਨਾ ਆਇਆ ਸੁਣੀਐ ਤੀਰਥ ਪਾਸ ਨ ਬੈਠਾ। ਦਾਤਾ ਦਾਨ ਕਰੇ ਤਿਹ ਨਾਹੀ ਮਹਿਲ ਉਸਾਰ ਨ ਬੈਠਾ। ਜੇ ਕੋ ਸਤ ਕਰੇ ਸੋ ਚੀਜੈ ਤਪ ਘਰ ਤਪ ਨ ਹੋਈ। ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲੱਖਣੇ। ਜਿਸ ਸਿੱਖਦਾਰੀ ਤਿਸਹਿ ਖੁਆਰੀ ਚਾਕਰ ਕੇ ਹੇ ਡਰਨਾ। ਜਾ ਸਿੱਖਦਾਰੈ ਪਵੈ ਜੰਜੀਰੀ ਤਾ ਚਾਕਰ ਹੱਥੋਂ ਮਰਨਾ।

ਸ਼ਬਦ ਹੋਏ, ਜੋਗੀ ਜੁਗਤ ਵਿਚਾਰੇ ਸੋਏ। ਤੁਝ ਪਹਿ ਨੌ ਨਿਧ ਤੂੰ ਕਰਨਾ ਜੋਗ, ਥਾਪ ਉਥਾਪੇ ਕਰੇ ਸੁਹੋਗ। ਜਤ ਸਤ ਸੰਜਮ ਸੱਚ ਸੁਚੀਤ, ਨਾਨਕ ਜੋਗੀ ਤ੍ਰਿਭਵਨ ਮੀਤ। ਰਾਮ ਕਲੀ ਮਹੱਲਾ ਪਹਿਲਾ, ਖਟ ਮਟ ਦੇਹੀ ਮਨ ਬੈਰਾਗੀ, ਸੁਰਤ ਸ਼ਬਦ ਧੁਨ ਅੰਤਰ ਜਾਗੀ। ਵਾਜੈ ਅਨਹਦ ਮੇਰਾ ਮਨ ਲੀਣਾ, ਗੁਰ ਬਚਨੀ ਸਚ ਨਾਮ ਪਤੀਣਾ। ਪ੍ਰਾਣੀ ਰਾਮ ਭਗਤ ਸੁਖ ਪਾਈਐ, ਗੁਰਮੁਖ ਹਰ ਹਰ ਮੀਠਾ ਲਾਗੈ। ਹਰ ਹਰ ਨਾਮ

ਜਾਣੈ ਗੁਰਮਤ ਹੋਏ ਤਾਂ ਹੁਕਮ ਪਛਾਣੈ ਝੂਠ ਨਾ ਬੋਲ ਪਾਡੇ ਸੱਚ ਕਹੀਐ ਹਉ ਮੈਂ ਜਾਏ ਸ਼ਬਦ ਘਰ ਲਹੀਐ ਰਹਾਉ ਗਣ ਗਣ ਜੋਤਕ ਕਾਂਢੀ ਕੀਨੀ ਪੜੈ ਸੁਣਾਵੈ ਤਤ ਨ ਚੀਨੀ ਸਭ ਸਹਿ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨ ਸਗਲੀ ਚਾਰ ਨਾ ਵਹਿ ਤੂ ਵਹਿ ਪੂਜੈ ਸੈਲਾ ਬਿਨ ਹਰ ਰਾਤੇ ਮੈਲੋ ਮੈਲਾ ਗਰਭ ਨਿਵਾਰ ਮਿਲੈ ਪ੍ਰਭ ਸਾਰਥ ਮੁਕਤ ਪ੍ਰਾਣ ਜਪ ਹਰ ਕਿਰਤਾਰਥ ਵਾਚੈ ਵਾਦ ਨ ਬੇਦ ਵਿਚਾਰੈ ਆਪ ਡੁਬੈ ਕਿਉ ਪਿਤਰਾ ਤਾਰੈ ਘਟ ਘਟ ਬ੍ਰਹਮ ਚੀਨੈ ਜਨ ਕੋਏ ਸਤਿਗੁਰ ਮਿਲੈ ਤਾਂ ਸੋਝੀ ਹੋਏ ਗਣਤ ਗਣੀਐ ਸਹਿਸਾ ਦੁਖ ਜੀਐ ਗੁਰ ਕੀ ਸਰਨ ਪਵੈ ਸੁਖ ਥੀਐ ਕਰ ਅਪਰਾਧ ਸਰਨ ਹਮ ਆਇਆ ਗੁਰ ਹਰ ਭੇਟੇ ਪੁਰਬ ਕਮਾਇਆ ਗੁਰ ਸਰਨ ਨਾ ਆਈਐ ਬ੍ਰਹਮ ਨਾ ਪਾਈਐ ਭਰਮ ਭੁਲਾਈਐ ਜਨਮ ਮਰ ਆਈਐ ਜਮ ਦਰ ਬਾਧੋ ਮਰੈ ਬਿਕਾਰ ਨਾ ਹਿਰਦੈ ਨਾਮ ਨਾ ਸ਼ਬਦ ਅਚਾਰ ਇਕ ਪਾਧੇ ਪੰਡਿਤ ਮਿਸਰ ਕਹਾਵੈ ਦੁਬਿਧ ਰਾਤੇ ਮਹਿਲ ਨ ਪਾਵੈ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟ ਮੱਧੇ ਕੋ ਜਨ ਆਪਾਰ ਏਕ ਬੁਰਾ ਭਲਾ ਸਚ ਇਕੈ ਬੂਝ ਗਿਆਨੀ ਸਤਿਗੁਰ ਕੀ ਟੇਕੈ

ਕਹਾਉ। ਜਤ ਸਤ ਸੰਜਮ ਸੀਲ ਨਾ ਰੱਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਭਇਆ, ਪੁੰਨ ਦਾਨ ਇਸਨਾਨ ਨਾ ਸੰਜਮ, ਸਾਧ ਸੰਗਤ ਬਿਨ ਬਾਤ ਜਯਾ, ਲਾਲਚ ਲਾਗੈ ਨਾਮ ਵਿਸਾਰਿਓ, ਆਵਤ ਜਾਵਤ ਜਨਮ ਗਇਆ। ਜਾ ਜਮ ਧਾਈ ਕੇਸ ਗਹਿ ਮਾਰੈ, ਸੁਰਤ ਨਹੀਂ ਮੁਖ ਕਾਲ ਗਇਆ, ਅਹਿਨਿਸ ਨਿੰਦਾ ਤਾਤ ਪੁਰਾਈ, ਹਿਰਦੈ ਨਾਮ ਨਾ ਸਰਬ ਦਇਆ, ਬਿਨ ਗੁਰ ਸ਼ਬਦ ਨਾ ਗਤ ਪਤ ਪਾਵੈ, ਰਾਮ ਨਾਮ ਬਿਨ ਨਰਕ ਗਇਆ। ਖਿਨ ਮੈਂ ਵੇਸ਼ ਕਰੈ ਨਟੁਆ ਜਿਉਂ, ਮੋਹ ਪਾਪ ਮੈਂ ਗਲਤ ਗਇਆ, ਇਤ ਉਤਮਾਇਆ ਦੇਖ ਪਸਾਰੀ, ਮੋਹ ਮਾਇਆ ਕੈ ਮਗਨ ਭਇਆ, ਕਰਹਿ ਵਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਇਆ।

ਕੀਤਾ ਤਿਨਹਿ ਪਠਾਏ, ਚਾਲੇ ਤਿਨਹਿ ਬੁਲਾਏ ਲਿਆ, ਜੋ ਕਿਛ ਕਰਨਾ ਸੋ ਕਰ ਰਹਿਆ, ਬਖਸ਼ਣ ਹਾਰੈ ਬਖਸ਼ ਲਿਆ, ਜਿਨ ਇਹੋ ਚਾਖਿਆ ਰਾਮ ਰਸਾਇਣ, ਤਿਨ ਕੀ ਸੰਗਤ ਖੋਜ ਭਇਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸਰਨ ਪਿਆ, ਦੁੱਖ ਸੁਖ ਗੁਰਮੁਖ ਸਮ ਕਰ ਜਾਣਾ, ਹਰਖ ਸੋਗ ਤੇ ਬਿਰਕਤ ਭਇਆ, ਆਪ ਮਾਰ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲਿਆ, ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਣਾ, ਮੇਰਾ ਗੁਰ ਦਿਆਲ ਸਦਾ ਰੰਗ ਲੀਣਾ, ਅਹਿਨਿਸ ਰਹਿ ਏਕ ਲਿਵ ਲਾਗੀ, ਸਾਚੇ ਦੇਖ ਪਤੀਣਾ, ਰਹਾਉ ਰਹਿ ਗਗਨਪੁਰ ਦ੍ਰਿਸ਼ਟ ਸਮੈਸਰ, ਅਨਹਦ ਸ਼ਬਦ ਰੰਗੀਨਾ, ਸਤ ਬੰਧ ਖੁਪੀਨ

ਆਪਣਾ ਹਰ ਪ੍ਰਭ ਲਹਿ। ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ, ਕਿਸਮੈ ਰੋਗ ਵੱਡਾ ਤ੍ਰਿਸ਼ਨਾ ਮਾਇਆ, ਅਨੇਕ ਜਤਨ ਭੇਖ ਕਰੇ ਜੋਗੀ, ਰੋਗ ਨਾ ਜਾਏ ਗਵਾਇਆ। ਹਰ ਕਾ ਨਾਮ ਔਖਦ ਹੈ ਜੋਗੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਨਿਤਾਂ ਪ੍ਰਤੀ ਗੁਰਦੇਵ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ ਸਰਬੱਤ ਦੇ ਭਲੇ ਵਾਸਤੇ ਲੰਮੇ ਸਮੇਂ ਤੋਂ ਗੁਰਦੇਵ ਜੀ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਆਪਾਂ ਜੁੜ ਰਹੇ ਹਾਂ। ਸਹਿਜ ਪਾਠ ਦੇ ਰੂਪ ਵਿੱਚ ਗੁਰੂ ਕਿਰਪਾ ਕਰੇ ਬੇਅੰਤ ਸੰਗਤਾਂ ਘਰਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰਦੀਆਂ ਹਨ, ਗੁਰੂ ਦਰਬਾਰ ਵਿੱਚ ਆ ਕਰਕੇ ਲਾਹੇ ਪ੍ਰਾਪਤ ਕਰਦੀਆਂ ਹਨ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਜੀ ਹਿਰਦੇ ਵਿੱਚ ਵਸਾ ਦੇਣ, ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤੀ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

بادشاہ بڑے ہوئے دنیا وچ پر سارے بادشاہ بناؤن والے سچے بادشاہ. دنیا بھی بادشاہاں نوں دنیا بادشاہ کہہ کے پکار دی سی پر گرو گوبند سنگھ جی مہاراج نوں سچے بادشاہ, کیونکہ تیرے گھر وچ سچ ہی چلدا ہے, سچ ہی برتدا ہے, سچ دا ہی نیا ہے, تیرے گھر سدا سدا ہے نیا. تیرے ورگا پادشاہ بھی کوئی نہیں, پر جدو دین دی واری آئی نا تیرے ورگا لٹاؤن والا بھی کوئی نہیں. ہاں من ارپی تن ارپی, من بھی تن بھی, کہندے نے کروڑاں دا تن دولت بھی سرسا ندی دے وچ روڑ دیتا, تیرا ہی دیتا ہے. جدو تیاگن دی واری آئی نا تے پھر سارا کچھ ہی تیاگ دیتا. باشل بیگ شاشل بیگ بابا جوراور سنگھ تے بابا فتح سنگھ نو کہندے نے اسی تانوں تڑفا تڑفا کے ماراں گے, ساڈے دل مومنی ہون گے, اسی پتھر دل ہاں کیونکہ اسی خاندانی جلاد ہاں. صاحبزادیاں نوں دھمکیاں دیندے نے اسی خاندانی جلاد ہاں, ساڈے وڈیاں نے نور الدین جلال الدین تواڈے دادا دے دادے دے پٹھی تھلے اگ والی سی گرو ارجن دیو جی, اسی خاندانی ساڈے بزرگاں نے وڈیاں نے تواڈے دادے دے دادے دی تتی توی کر کے پٹھی وچ اگ بالن دا کم کیتا سی نور الدین نے, تے جلال الدین نے تواڈے دادے دا چاندنی چوک وچ سیس قتل کیتا سی. کتے وہم نہ رکھیو بھائی, ساڈے دل پنگل جان گے, اسی موم ہو جاواں گے, ساڈے چت وچ نہ دیا ہے نہ کوئی ترس ہے نہ کوئی نکے وال دسن گے, اسی تواڈے گل وی کٹ دیاں. ਜਦੋਂ ਇਹ ਆਖਿਆ ਨਾ ਬਾਸ਼ਲ ਵੇਗ ਸ਼ਾਸਲ ਵੇਗ ਨੇ ਵੀ ਤੁਹਾਡੇ ਗਲੀ ਕੱਟ ਦਿਆਂਗੇ, ਤੇ ਛੋਟੇ ਸਾਹਿਬਜ਼ਾਦੇ ਮੁਸਕਰਾ ਕੇ ਕਹਿੰਦੇ ਨੇ ਕੈਸਾ ਟਾਕਰਾ ਕਰਾਇਆ ਅਕਾਲ ਪੁਰਖ ਨੇ, ਜੇ ਤੁਸੀਂ ਖਾਨਦਾਨੀ ਜਲਾਦ ਹੋ ਤੇ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਜੇ ਤੁਸੀਂ ਖਾਨਦਾਨੀ ਜਲਾਦ ਹੋ ਨਾ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਅਸੀਂ ਆਪਣੇ ਦਾਦੇ ਤੋਂ ਇਹੀ ਗੁੜਤੀ ਲਈਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ. ਮੇਰੇ ਦਾਦਾ ਜੀ ਦੇ ਦਾਦਾ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਪਾਣਾ ਕਹਿਣਾ ਆਸਾਨ ਹੈ, ਸੁਹੇਲਾ ਕਹਿਣ ਕਹਾਵਨ ਵਿਖਮ ਤੇਰਾ ਪਾਵਨ, ਉਹਨਾਂ ਨੇ ਕਰਕੇ ਵਿਖਾਇਆ ਸੀ. ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਂਕ ਵਿੱਚ ਇਹ ਕਰਕੇ ਵਿਖਾਇਆ ਵੀ ਧਰਮ ਕੋਈ ਵੀ ਮਾੜਾ ਨਹੀਂ, ਜਬਰ ਤੇ ਜ਼ੁਲਮ ਅਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ. ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਚੂਕਾਰ ਅਜ਼ਹਮਾ ਹਿਲ ਤੇ ਦਰਗੁਜ਼ਸਤ, ਤਲਵਾਰ ਚੁੱਕਣਾ ਮੇਰਾ ਸ਼ੌਂਕ ਥੋੜਾ ਹੀ ਹੈ, ਮੇਰੀ ਮਜਬੂਰੀ ਬਣ ਗਈ, ਗਰੀਬਾਂ ਦੀ ਮਾਰ ਮੈਂ ਨਹੀਂ ਵੇਖ ਸਕਦਾ. ਸੱਚਾ ਧਰਮ ਉਹਦਾ ਹੀ ਹੈ ਜਿਹਦੇ ਅੰਦਰ ਦਇਆ ਹੈ, ਧੌਲ ਧਰਮ ਦਇਆ ਕਾ ਪੂਤ. ਸਾਹਿਬਜ਼ਾਦੇ ਕੈਸੀ ਨਿਡਰਤਾ ਨਾਲ, ਅਸੀਂ ਡੋਲਣ ਵਾਲੇ ਨਹੀਂ, ਭੁੱਖੇ ਵੀ ਰੱਖਿਆ ਗਿਆ, ਧੁੱਪੇ ਵੀ ਰੱਖਿਆ ਗਿਆ, ਬੁੱਟਿਆਂ ਦੇ ਨਾਲ ਬਣ ਕੇ ਗੁਲੇਲਾ ਨਾਲ ਅੱਖਾਂ ਵਿੱਚ ਪੱਥਰ ਵੀ ਮਾਰੇ ਗਏ, ਵੱਟੇ ਵੀ ਮਾਰੇ ਗਏ, ਪਰ ਅੰਤ ਤੱਕ ਇਹ ਕਹਿੰਦੇ ਰਹੇ ਵੀ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ. ਦਾਦੀ ਮਾਂ ਰੋਜ਼ ਤਿਆਰ ਕਰਕੇ ਭੇਜਦੀ ਏ ਸੁਬਾ ਸਰਹੰਦ ਦੀ ਕਚਹਿਰੀ, ਪਹਿਲੇ ਦਿਨ ਥੋੜਾ ਥੋੜਾ ਮਨਾਇਆ, ਦੂਜੇ ਦਿਨ ਲਾਲਚ ਦਿੱਤੇ ਤਖਤਾਂ ਦੇ ਜ਼ਮੀਨ ਜਾਇਦਾਦ ਦੇ, ਤੇ ਤੀਸਰੇ ਦਿਨ ਜਦੋਂ ਰੋਜ਼ ਦਾਦੀ ਤਿਆਰ ਕਰਕੇ ਭੇਜਦੀ ਹੈ ਨਾ ਮਾਤਾ ਗੁਜਰ ਕੋਲ, ਰੋਜ਼ ਆਪਾਂ ਕਹਿੰਦੇ ਹਾਂ ਨਾ ਵੀ ਸਭ ਤੋਂ ਮਹਿੰਗੀ ਜ਼ਮੀਨ ਫਤਿਹਗੜ੍ਹ ਸਾਹਿਬ ਹੈ, ਸਭ ਤੋਂ ਮਹਿੰਗਾ ਦੁੱਧ ਵੀ ਉੱਥੇ ਹੀ ਪਿਆਇਆ ਗਿਆ, ਮੋਤੀ ਰਾਮ ਮਹਿਰਾ. ਕਿੰਨਾ ਦੁੱਧ ਪਿਆਇਆ ਹੋਣਾ, ਅੱਧਾ ਕਿਲੋ ਕਿਲੋ ਦੋ ਗਿਲਾਸਾਂ ਵਿੱਚ, ਕਿਲੋ ਦੁੱਧ ਦਾ ਮੁੱਲ ਪਤਾ ਕਿੰਨਾ ਤਾਰਨਾ ਪਿਆ, ਇਹਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੇਟ ਦਿੱਤਾ ਸੀ ਮੋਤੀ ਰਾਮ ਮਹਿਰਾ. ਪਹਿਲਾਂ ਇਹਦੇ ਧੀ ਬੱਚੇ ਪਰਿਵਾਰ ਨੂੰ ਜਦੋਂ ਇਹਦੀ ਵਾਰੀ ਆਈ ਨਾ, ਤੇ ਖੂਨ ਨਾਲ ਟੋਆ ਭਰ ਗਿਆ, ਤੇ ਫਿਰ ਵੀ
ਇਸ ਸੇਵਕ ਦੀ ਭਾਵਨਾ ਵੇਖੋ, ਕਹਿੰਦੇ ਇੰਨਾ ਤੇ ਮੈਂ ਦੁੱਧ ਵੀ ਨਹੀਂ ਪਿਆ ਸੀ, ਫਿਰ ਵੀ ਮੇਰੀ ਘੱਟ ਸੇਵਾ ਹੋਈ। ਜਿੰਨਾ ਮੇਰੇ ਬੱਚਿਆਂ ਦਾ ਖੂਨ ਡੁੱਲਿਆ, ਇੰਨਾ ਮੈਂ ਦੁੱਧ ਨਹੀਂ ਸੀ ਪਿਆ। ਇਹ ਸਸਤਾ ਹੀ ਹੈ, ਅੱਧਾ ਕਿਲੋ ਦੁੱਧ ਇੰਡੀਆ ਵਿੱਚ ਕਿੰਨਾ ਹੋਏਗਾ? 70-80 ਰੁਪਏ ਕਿਲੋ ਹੋਏਗਾ, ਇੱਥੇ $1-2 ਨੂੰ ਹੋਏਗਾ। ਪਰ ਕਿੱਡਾ ਮਹਿੰਗਾ ਦੁੱਧ ਹੈ, ਜਿੱਥੇ ਜ਼ਮੀਨ ਮਹਿੰਗੀ ਪਈ, ਸੋਨੇ ਦੀਆਂ ਮੋਹਰਾਂ। ਐਸੇ ਮਹਾਨ ਸੇਵਕ ਵੀ, ਮਾਤਾ ਗੁਜਰ ਕੌਰ ਕਹਿੰਦੀ ਏ, ਵੇ ਮੋਤੀ ਮਹਿਰਾ, ਦੁਨੀਆਂ ਦੇ ਸਾਰੇ ਮੋਤੀ ਤਿਨਾਂ ਦੀ ਚਮਕ ਫਿੱਕੀ ਪੈ ਜਾਏਗੀ, ਪਰ ਤੇਰੇ ਨਾਮ ਦੀ ਚਮਕ ਸਾਹਿਬਜ਼ਾਦਿਆਂ ਨਾਲ ਵਧਦੀ ਰਹੇਗੀ, ਵਧਦੀ ਰਹੇਗੀ। ਤੇਰੇ ਬੱਚੇ, ਤੇਰੇ ਪਰਿਵਾਰ ਸੱਚਖੰਡ ਵਿੱਚ ਸਾਡੇ ਨਾਲ ਹੀ ਰਹਿਣਗੇ। ਐਸੀ ਭਾਵਨਾ ਬਣਾਈਏ। ਤੀਸਰੇ ਦਿਨ ਮਾਤਾ ਗੁਜਰ ਕੌਰ ਜਦੋਂ ਭੇਜਦੀ ਏ ਨਾ, ਵੀ ਪਤਾ ਲੱਗ ਗਿਆ ਅੱਜ ਦੀਵਾਰਾਂ ਵਿੱਚ ਚਿਣ ਦਿੱਤੇ ਜਾਣਗੇ, ਤੇ ਫਤਿਹ ਸਿੰਘ ਵਾਪਸ ਆਏ ਰਸਤੇ ਵਿੱਚੋਂ, ਕਹਿੰਦੇ ਨੇ ਮਾਤਾ, ਦਾਦੀ ਮਾਂ, ਤੁਸੀਂ ਰੋਜ਼ ਕਹਿੰਦੇ ਸੀ 2 ਦਿਨ ਮੈਂ ਉਡੀਕਾਂਗੀ, ਅੱਜ ਬੋਲੇ ਨਹੀਂ। ਤੁਸੀਂ ਕੱਲ ਵੀ ਪਰਸੋਂ ਵੀ ਆਖਿਆ ਸੀ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਠੰਡੇ ਬੁਰਜ ਵਿੱਚ, ਅੱਜ ਕਿਉਂ ਨਹੀਂ ਬੋਲੇ ਇੰਤਜ਼ਾਰ ਵਾਸਤੇ? ਦਾਦੀ ਮਾਂ ਕਹਿਣ ਲੱਗੀ, ਅੱਜ ਤੁਸੀਂ ਇੰਤਜ਼ਾਰ ਕਰਿਓ ਮੇਰਾ, ਮੈਂ ਤੁਹਾਡੇ ਕੋਲ ਆਵਾਂਗੀ। ਸੋ ਉਹ ਕਿਤੇ ਨਹੀਂ ਗਏ, ਭਾਵਨਾ ਬਣਾ ਕੇ ਉਹਨਾਂ ਦੇ ਅੱਗੇ ਮਨ ਤਨ ਧਨ ਸਰੈਂਡਰ ਕਰ ਦਿਓ, ਆਤਮ ਸਮਰਪਣ, ਤੇ ਫਿਰ ਪ੍ਰੇਮਾ ਨਾਲ ਹਿਰਦਾ ਭਰ ਜਾਏਗਾ।

ਮਨ ਨੂੰ ਜੇ ਕੋਈ ਰਾਜੀ ਕਰ ਸਕਦਾ ਹੈ, ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ, ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ, ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਹਰਿ। ਮਹਾਰਾਜ ਕਹਿ ਰਹੇ ਨੇ ਤੇਰੀ ਆਤਮਾ ਦੀ, ਤੇਰੇ ਜੀ ਜੀ ਜੀ ਦੀ ਜਿਹੋ ਜਿਹੀ ਵੀ ਇੱਛਾ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ, ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ ਦੁੱਖ ਤਦੇ ਜਾਂ ਵਿਸਰ ਜਾਏ, ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿੱਥੇ ਚਲਿਆ ਗਿਆ, ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆਂ ਇੱਧਰ ਦੀ ਇੱਧਰ ਹੋ ਜਾਏ, ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ, ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਏ। ਜਦੋਂ ਆਏ ਤੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ,

ਨਿਆਮਤਾਂ ਦਿੱਤੀਆਂ ਉਹਦਾ ਸ਼ੁਕਰ ਕਰਨ ਦਿਆਂ। ਜਿਹਨੇ ਇਹ ਵਿਧ ਬਣਾਈ ਉਹਦਾ ਸ਼ੁਕਰ ਕਰਨ ਗਿਆ ਸੀ। ਸਤਿਗੁਰੂ ਕਹਿ ਰਹੇ ਨੇ ਇਕੱਲਾ ਖੁਸ਼ੀਆਂ ਦਾ ਮੌਕਾ ਹੀ ਨਹੀਂ, ਇਕੱਲੇ ਪਦਾਰਥ ਹੀ ਨਹੀਂ, ਮਨ ਨੂੰ ਵੀ ਐਸੀ ਬਖਸ਼ਿਸ਼ ਮਿਲਦੀ ਹੈ। ਇੰਝ ਲੱਗਦਾ ਹੈ ਵੀ ਤੂੰ ਹੀ ਬਾਦਸ਼ਾਹ ਹੈ, ਤੇਰੇ ਨਾਲੋਂ ਸੁਖੀ ਕੋਈ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ। ਜਿਹੜਾ ਸਬਰ ਚੈਨ ਤੈਨੂੰ ਮਾਲਕ ਨੇ ਦਿੱਤਾ ਉਹ ਕਿਸੇ ਹੋਰ ਕੋਲ ਨਹੀਂ। ਇੱਕ ਵਾਰੀ ਪਵਨ ਪੰਕਤੀਆਂ ਕਹਿ ਦਿਓ ਸਾਰੇ, ਮਿਲਦਾ ਪਤਾ ਕਿੱਥੋਂ ਹੈ। ਸੋ ਲੱਗਾ ਸਤਿਗੁਰੂ ਸੇਵ ਜਾਂ ਕੋ ਕਰਮ ਤੁਰ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਕਮਾਉਣ।

ਗੁਰੂ ਦੇ ਚਰਨ ਕਮਲਾਂ 'ਚ ਬੈਠੀ ਪਰਮ ਸਨਮਾਨ ਗੁਰੂ ਕੀ ਪਿਆਰੀ ਸਾਧ ਸੰਗਤ, ਜਿੰਨੇ ਕੁ ਸਰੀਰ ਇਸ ਵੇਲੇ ਸਾਹਿਬਾਂ ਦੇ ਚਰਨ ਕਮਲਾਂ 'ਚ ਬੈਠੇ ਹਨ, ਵਡਭਾਗੇ ਹਨ। 2024 ਦਾ ਜਿਹੜਾ ਇਹ ਸਾਲ ਹੈ ਉਹਦੇ 'ਚ ਕੁਛ ਪਲ ਰਹਿ ਗਏ ਹਨ ਸਮਾਪਤ ਹੋਣ ਨੂੰ, ਤੇ 2025 ਦੀ ਆਰੰਭਤਾ ਹੋਣੀ। ਆਪਾਂ ਗੁਰੂ ਅੱਗੇ ਅਰਦਾਸ ਕਰਨੀ ਹੈ ਪਹਿਲਾਂ ਕਿ ਸੱਚੇ ਪਾਤਸ਼ਾਹ ਇਸ ਸਾਲ ਦੇ ਅੰਦਰ ਜਿਹੜੇ ਸਾਡੇ ਕੋਲ ਗੁਨਾਹ ਹੋਏ ਹਨ, ਗਲਤੀਆਂ ਹੋ ਗਈਆਂ ਨੇ, ਉਹ ਬਖਸ਼ ਲਈ, ਪਿਛਲੇ ਅਵਗੁਣ ਬਖਸ਼ ਲਈ, ਪ੍ਰਭ ਆ ਗਏ ਮਾਰਗ ਪਾਵੇ, ਕਿਉਂਕਿ ਮਾਰਗ ਤੇ ਗੁਰੂ ਦੇ ਸਕਦਾ, ਹੋਰ ਕੋਈ ਨਹੀਂ ਦੇ ਸਕਦਾ। ਤੇ ਗੁਰੂ ਅੱਗੇ ਅਰਦਾਸ ਕਰੀ ਕਿ ਚੜਿਆ ਸਾਲ ਸੱਚੇ ਪਾਤਸ਼ਾਹ ਜਿਹੜੀ ਸਭ ਤੋਂ ਵੱਡੀ ਸੁਗਾਤ ਦਿੱਤੀ ਹੈ ਨਾ ਸਾਨੂੰ, ਤਨ ਦਾ ਸੁੱਖ ਦੇ, ਕਿਉਂਕਿ ਤਨ ਦਾ ਸੁੱਖ ਹੋਏਗਾ ਤੇ ਅਸੀਂ ਫਿਰ ਨਾਮ ਵੀ ਜਪਾਵਾਂਗੇ। ਗੁਰੂ ਰਹਿਮਤ ਕਰਨ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸ਼ਬਦ ਤੋਂ ਆਰੰਭ ਕਰ ਰਹੇ ਹਾਂ। ਮੇਰਾ ਪਿਆਰਾ ਪ੍ਰੀਤਮ ਸਤਿਗੁਰੂ ਰਖਵਾਲਾ, ਹਮ ਬਾਰਕ ਦੀਨ ਤੁਮ ਰਖਵਾਲਾ। ਉਸ ਤੋਂ ਪਹਿਲਾਂ 2 ਮਿੰਟ ਵਾਸਤੇ ਸਿਮਰਨ, ਪਰ ਜਿੰਨਾ ਕੁ ਸਮਾਂ ਦਿੱਤਾ ਹੈ ਪ੍ਰਬੰਧਕਾਂ ਨੇ ਉਹਨੇ 2-3 ਸ਼ਬਦਾਂ ਦੀ ਹਾਜ਼ਰੀ ਭਰ ਕੇ ਅਗਲਾ ਪ੍ਰੋਗਰਾਮ ਤੁਹਾਡੇ ਸਨਮੁਖ ਹੋਏਗਾ। ਜਿੰਨੀ ਸੰਗਤ ਬੈਠੀ, ਮੈਂ ਬੇਨਤੀ ਕਰਾਂ, ਬੜੀ ਮੁਸ਼ਕਲਾਂ ਦੇ ਨਾਲ ਗੁਰੂ ਦੀ ਸੰਗਤ ਦੀ ਪ੍ਰਾਪਤ ਹੁੰਦੀ ਹੈ। ਇਸ ਸਮੇਂ ਨੂੰ ਆਪਾਂ ਸੰਭਾਲ ਲਵਾਂਗੇ ਤੇ ਗੁਰੂ ਨੇ ਬਹੁਤ ਕੁਛ ਸੰਭਾਲ ਲੈਣਾ ਸਾਡਾ ਕੁਛ। ਜਿਹੜੇ ਦੂਰ ਵੀ ਬੈਠੇ ਹਨ, ਕੁਛ ਸਮੇਂ ਵਾਸਤੇ ਮੋਬਾਈਲ ਤੋਂ ਦੂਰ ਹੋ ਜਾਈਏ ਆਪਾਂ, ਜਿਨ੍ਹਾਂ ਦੇ ਮੈਸੇਜ ਆਉਣੇ ਨੇ ਆ ਜਾਣਗੇ, ਆਪਾਂ ਰਿਪਲਾਈ ਬਾਅਦ ਚ ਵੀ ਦੇ ਦੇਵਾਂਗੇ। ਇਹ ਸਮਾਂ ਜਿਹੜਾ ਨਾ ਗੁਰੂ ਨੂੰ ਦੇ ਦਈਏ ਆਪਾਂ। ਜਿੰਨੀ ਸੰਗਤ ਬੈਠੀ ਹੈ ਸਾਰੇ ਨੇ ਸਿਮਰਨ ਕਰਨਾ 2 ਮਿੰਟ ਵਾਸਤੇ, ਫਿਰ ਸਾਰੇ ਨੇ ਰਲ ਮਿਲ ਕੇ ਗਾਉਣ ਕਰਨਾ। ਕਰੋ ਕਿਰਪਾ।

ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੀ ਮੰਗ ਮੰਗ ਰਹੇ ਹਨ ਉਹ ਅੱਜ ਅਸੀਂ ਮੰਗ ਮੰਗ ਕੇ ਜਾਈਏ ਕਿ ਦਿਨ ਵੀ ਗਾਵੋ ਰਹਿਣੀ ਗਾਵੋ ਗਾਵੋ ਸਾਸ ਸਾਸ ਰਸਨਾਰੀ ਕਰੋ ਕਿਰਪਾ ਸਾਰੀ।

ਇੱਕ ਵਾਰ ਸਾਰੇ ਕਿਰਪਾ ਕਰੋ, ਉਹ ਬਰਨਦਾਸ ਦੇ ਕੀਰਤਨ ਦੀ ਸਮਾਪਤੀ ਹੋਏਗੀ ਸਾਰੀ ਸੰਤਾਂ ਨੂੰ। ਕੁਛ ਕਿਸਮਾਂ ਰਹਿ ਗਿਆ ਨਵੇਂ ਸਾਲ ਅੰਮ੍ਰਿਤਾ ਦੇ ਵਿਚਕਾਰ, ਸਾਰੀ ਸੰਗਤਾਂ ਨੂੰ ਦਾਸ ਦੇ ਜਥੇ ਵੱਲੋਂ ਬਹੁਤ ਬਹੁਤ ਵਧਾਈਆਂ। ਆਓ ਕਰੋ ਪਵਿੱਤਰ ਇਸਨਾਨ ਨੂੰ, ਦਿਨ ਵੀ ਗਾਵੋ ਰਹਿਣੀ ਗਾਵੋ, ਅਰਦਾਸ ਕਰੋ ਗੁਰੂ ਅੱਗੇ ਕਿ ਸੱਚੇ ਪਾਤਸ਼ਾਹ ਜੋ ਵੀ ਸਿਚੁਏਸ਼ਨ ਬਣੀ, ਕੋਈ ਵੀ ਸਮਾਂ ਬਣ ਜਾਵੇ, ਭਾਵੇਂ ਦੁੱਖ ਦਾ ਹੋਵੇ ਸੁੱਖ ਦਾ ਹੋਵੇ, ਤੇਰਾ ਪੱਲਾ ਨਾ ਛੱਡੀਏ ਅਸੀਂ, ਇਹ ਅਰਦਾਸ ਕਰੋ।

0: ਸ੍ਰੀ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੋ ਨਾਨਕ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾ ਕਾ ਮਨ ਲਾਗ। ਨਵੇਂ ਸਾਲ ਦੇ ਆਮਦ ਦੇ ਸੰਬੰਧ ਵਿਚ
2: ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਚ ਹੀ ਇੱਦਾਂ ਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ। ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਮੇਰਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ, ਕਿਉਂਕਿ ਬੰਦ ਜੀ ਆ ਰਹੀ ਹੈ ਸੈੱਟ ਕਰਕੇ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

शरद पूर्णमासी कार्तिक मास ऋत शरद पूर्णमासी

ਮਿੱਤਰ ਨੂੰ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਮੇਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਾਂ ਉਹ ਗਾਉਂਦੇ ਸਨ ਮੁੱਲਾਂ ਕਹਾਉਂਦਿਆਂ ਉਹ ਖੁਦਾ ਜੀ ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਝ। ਸੋ ਆਪਾਂ ਇੱਦਾਂ ਕਰਦੇ ਹਾਂ ਮੁੱਲਾਂ ਕਹਾਉਂਦਿਆਂ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ ਅਤੇ ਮਾਧੋ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ ਸੋ ਮਾਧੋ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਸੋ ਬੰਦਿਸ਼ ਸੁਣੀ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਈ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਓ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦਿਸ਼ ਗਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਸਾਡੀ ਸਾਰਿਆਂ ਦੇ ਮਨ ਧੁੱਪ ਜਾਣ। ਬਾਣੀ ਧੋਂਦੀ ਹੈ, ਬਾਣੀ ਪਾਕ ਪਵਿੱਤਰ ਕਰਦੀ ਹੈ, ਬਾਣੀ ਨਿਰਮਲ ਕਰਦੀ ਹੈ। ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ, ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਚਾਹ ਉਜੂ ਪਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੇ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ ਤੇ ਹੈਗਾ, ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਿਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ। ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ ਕਿ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ, ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਡਾ ਸੰਤੋਖ ਆਦੇਸ ਕਿਸ ਨੂੰ ਕਰ ਰਹੇ ਹਾਂ ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ। ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ। ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ, ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਆਓ। ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤਿ ਵਿਚਾਰਾਂ ਰਾਹੀਂ ਪਿਆਰ ਸਾਹਿਬ ਗੁਰਮਤਿ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਾਹਿਬ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,

Yeah.

ಹೋಗಬೇಕಾದ್ರೂ ಯಾವುದೇ

Jesus.

जाएंगे

the Lord

Thank you.

God.

Mm-hmm.

Thank you.